0: ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੋਰ ਤੋ ਹੋਏ। ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਪੈ ਵਿੱਚ ਕੁੰਭ ਚੜਾਈਏ ਸ਼ਰਮ ਪਹਾਤਨ ਹੋਏ। ਨਾਨਕ ਭਗਤੀ ਜੀ ਰਪੇ ਕੂੜੇ ਸੋਏ ਨਾ ਕੋਏ, ਮਹੱਲਾ ਪਹਿਲਾ।
1: ਲੱਭਾ ਦੁਰਾ ਜਨਤਾ ਕੂੜ ਹੋ ਸਕਦਾ, ਕਾਮ ਨਿਸ਼ਤ ਪੁੱਛੇ ਬਾਬੇ ਕਰੇ।

ਪਿਛੜ ਦੁਨੀਆਂ ਅੰਦਰ ਜਾਵਨਾ, ਚੰਗਾ ਆਪਣਾ ਆਪੇ ਕੀਤਾ ਪਾਵਨਾ।

ਜਤ ਕੰਡੀ ਸਤ ਵਟ ਇਹ ਜਨਿਉ ਜੀ ਕਾ ਹੈ ਤਾਂ ਪੰਡ ਕਤ ਨਾਹ ਟੁੱਟ ਨਾ ਮਨ ਲਗੇ ਨਾਹ ਜਲ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ।

ਮੱਥਾ ਟਿੱਕਾ ਤੇੜ ਧੋਤੀ ਖਾਈ, ਮੱਥਾ ਟਿੱਕਾ ਤੇੜ ਧੋਤੀ ਖਾਈ, ਹੱਥ ਛੁਰੀ ਜਿੱਤ ਕਸਾਈ। ਨੀਲ ਵਸਤਰ ਪਰਵਾਨ ਮਿਲੇ ਸ਼ਤਾਨ ਪੁੱਜੇ ਪ੍ਰਾਣ,

0: ਪਹਿਲਾ ਪਾਣੀ ਜਿਉ ਹੈ ਜਿਤਾਰਿਆ ਸਭ ਕੋਏ, ਸੁਤਕ ਕਿਉ ਕਰ ਰੱਖੀ ਹੈ ਸੁਤਕ ਬਿਰ ਸੋਏ, ਨਾਨਕ ਸੁਤਕੇ ਬਿਨਾ ਉਤਰੇ ਗਿਆਨ, ਉਤਾਰੇ ਤੋਏ ਮਹੱਲਾ ਪਹਿਲਾ।
1: ਮਨ ਕਸ ਲੋਭ ਹੈ ਜੇਵਾ ਸੁਤ

0: ਸਭ ਸੁਤਕ ਪਰ ਮੈਂ ਦੂਜੇ ਲੱਗੇ ਜਾਏ ਜੰਮਣ ਮਨ ਹੁਕਮ ਹੈ ਪਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੇ ਤੌਰ ਜਿਕ ਸੰਭਾਹੇ ਨਾਨਕ ਜਿਨੇ ਗੁਰਮੁਖ ਬੁਝਿਆ
1: ਤਿੰਨਾ ਸੁਤਕ ਨਾਹੀ ਪਰ

ਕਹੋਤੀ ਜਾਇ ਛੱਟਿਆ ਕਿਸੇ ਹੋ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਿਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪੱਗ ਵਿੱਚ ਪਾਪੀ ਸੁੱਤ ਨੰਗੜਿਆ ਥੁੱਕ।

0: ਆਪੋ ਆਪੇ ਆਪਣਾ ਆਪ ਦਸਣਾ ਇਹ ਸੋਚ ਹੁੰਦੀ ਹੈ, ਪਿਤਾ ਆਪੋ ਆਪਣਾ ਆਪੇ ਲਿਖਾ ਸੁਣਦੀ ਹੈ, ਜਾ ਰਹਿਣਾ ਨਾ ਹੀ ਹੈ ਤੇ ਜਗ ਤੱਕ ਆਤਕਾਰ ਬਣਦੀ ਹੈ, ਬੰਦਾ ਕਿਸਨਾ ਕੇ ਪਾਚਣ ਉੱਠਦੀ ਹੈ, ਮੁਰਖਿਆਂ ਨਾਲ ਮੈਂ ਰੁੱਝੀ ਹੈ।
1: ਗੁਰਸਿੱਖਾ ਮਨ ਵਧਾਇਆ ਜਿਨ ਮਨ ਸਤ।

ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀ ਮੂੰਹ ਥੁੱਕਾ ਫਿੱਕੇ ਪਾਈ ਫਿੱਕਾ ਮੁਰਖਾ ਕੀਏ ਭਾਣਾ ਲੈ ਸਜਾਏ ਮਹੱਲਾ ਪਹਿਲਾ।

ਕਰਨਾ ਕਿਉਂ ਕਲਾ ਪੇ ਵਿਧਾਰੀ ਹੈ। ਦੇਖ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨ ਸਾਰੀ ਹੈ। ਆਪਣੇ ਕੀ ਆਪਣਾ ਆਪੇ ਮਾਰ।

ਸਲੋਕ ਮਹਲਾ ਦੂਜਾ ਇਹਕ ਨਹੀਂ ਦਾਤ ਆਪਸ ਤੇ ਜੋ ਪਾਇਆ ਨਾਨਕ ਸਾ ਨਾਨਕ ਸਾ ਕਰਮਾ ਸਾਹਿਬ ਤੁਠੈ ਜੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ

0: ਲੱਕੜ ਦਾ ਸੰਗ ਕਰਾਂਗੇ ਤੇ ਤਰ ਜਾਂਗੇ, ਪੱਥਰ ਦਾ ਸੰਗ ਡੋਬ ਦੇਗਾ, ਲੱਕੜ ਦਾ ਸੰਗ ਤਾਰ ਦੇਗਾ। ਅਸੀਂ ਗੁਰਮੁਖਾਂ ਦਾ ਸੰਗ ਕਰਨਾ, ਅਸੀਂ ਮਨ ਮੁੱਖਾਂ ਦਾ ਨਹੀਂ, ਸਾਕਤ ਦਾ ਨਹੀਂ, ਉਹ ਜਿਹੜਾ ਪਰਮੇਸ਼ਵਰ ਦੇ ਨਾਲੋਂ ਆਪਣੀ ਸਾਂਝ ਤੋੜ ਬੈਠਾ ਹੈ। ਸਾਕਤ ਜਿਹੜਾ ਪਰਮੇਸ਼ਵਰ ਦੇ ਨਾਲੋਂ ਬਿਲਕੁਲ ਆਪਣੀ ਉੱਕਾਈ ਸਾਂਝ ਤੋੜ ਬੈਠਾ ਹੈ। ਇਸ ਵਾਸਤੇ ਜੇ ਅਸੀਂ ਇਸ ਜਨਮ ਮਰਨ ਆਵਾਗਮਨ ਦੇ ਵਿੱਚੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤੇ ਸਾਨੂੰ ਰਸਤਾ ਬਦਲਣਾ ਪਏਗਾ, ਸੰਗ ਬਦਲਣਾ ਪਏਗਾ। ਮੈਂ ਆਪਣਾ ਸੰਗ ਬਦਲਣ ਵਾਸਤੇ ਤਿਆਰ ਨਹੀਂ, ਪਰ ਮੈਂ ਚਾਹੁੰਦਾ ਵੀ ਇਸ ਭਵ ਸਾਗਰ ਤੋਂ ਪਾਰ ਹੋ ਜਾਂ। ਮਹਾਰਾਜ ਕਹਿੰਦੇ ਨਹੀਂ ਹੋ ਸਕਦਾ, ਤੈਨੂੰ ਆਪਣੀ ਸੰਗਤ ਬਦਲਣੀ ਪਏਗੀ। ਉਰੇ ਮਨ ਦੇ ਤਲ ਤੇ ਹੈ, ਇਸ ਲਈ ਮਹਾਰਾਜ ਨੇ ਆਖਿਆ ਵੀ ਜੇ ਪਰਮੇਸ਼ਵਰ ਨੂੰ ਮਿਲਣਾ ਤਾਂ ਸਾਕਤਾਂ ਦਾ ਮਨ ਮੁੱਖਾਂ ਦਾ ਸੰਗ ਕਰਕੇ ਪਰਮੇਸ਼ਵਰ ਨੂੰ ਕਦੇ ਵੀ ਮਿਲਿਆ ਨਹੀਂ ਜਾ ਸਕਦਾ। ਜੇ ਪਰਮੇਸ਼ਵਰ ਨੂੰ ਮਿਲਣ ਦੀ ਅੰਦਰ ਤਾਂਘ ਹੈ ਤੇ ਫਿਰ ਸਾਕਤ ਦਾ ਸੰਗ ਛੱਡਣਾ ਪਏਗਾ। ਤਾਂ ਮਹਾਰਾਜ ਕਹਿੰਦੇ ਉਲਟੀ ਰੇ ਮਨ, ਉਲਟੀ ਰੇ ਮਨ, ਉਲਟ ਜਾ। ਮਨ ਨੂੰ ਸਮਝਾਉਂਦੇ ਆ ਕਿ ਮਨ ਭੈੜਿਆਂ ਦੀ ਸੰਗਤ ਛੱਡ ਦੇ। ਜਿਹੜੇ ਰਸਤੇ ਤੂੰ ਤੁਰਿਆ ਹੈ, ਜਿਨ੍ਹਾਂ ਦਾ ਸੰਗ ਕਰਕੇ ਇੱਥੇ ਕੋਈ ਮੰਜ਼ਿਲ ਨਹੀਂ ਹੈ, ਭਟਕਣਾ ਹੀ ਭਟਕਣਾ ਹੈ ਬਸ। ਇਸ ਲਈ ਤੂੰ ਉਹਨਾਂ ਦਾ ਸੰਗ ਕਰਕੇ ਚੱਲ ਜਿਹੜੇ ਮੰਜ਼ਿਲ ਤੇ ਪਹੁੰਚਣਗੇ, ਔਰ ਜਿਨ੍ਹਾਂ ਦਾ ਸੰਗ ਕਰਕੇ ਤੂੰ ਵੀ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ। ਇਹ ਸਾਕਤ ਦੀ ਕੋਈ ਮੰਜ਼ਿਲ ਨਹੀਂ ਹੈ। ਇਸ ਲਈ ਉਲਟੀ, ਉਲਟੀ ਮਤਲਬ ਉਲਟਾਉਣਾ, ਜਿਹੜੇ ਰਸਤੇ ਆਪਾਂ ਤੁਰੇ ਹਾਂ ਉੱਥੋਂ ਦੀ ਮੁੜਨਾ ਵਾਪਸ। ਹੁਣ ਜਿੱਥੋਂ ਤੱਕ ਚਲੇ ਗਏ ਹਾਂ ਅਣਜਾਣੇ ਵਿੱਚ, ਨਹੀਂ ਸਮਝ ਸੀ ਵੀ ਸੰਗ ਕਿਹਦਾ ਕੀਤਾ, ਪਰ ਜਦੋਂ ਸਮਝ ਆ ਗਈ ਹੈ ਉਦੋਂ ਅਸੀਂ ਯੂ ਟਰਨ ਲੈ ਲੈਣਾ, ਉਦੋਂ ਹੀ ਅਸੀਂ ਮੋੜਾ ਪਾ ਲੈਣਾ ਵੀ ਨਹੀਂ, ਅੱਜ ਤੋਂ ਬਾਅਦ ਇਹਦਾ ਸੰਗ ਨਹੀਂ ਕਰਨਾ। ਤੇ ਜੇ ਪਤਾ ਹੈ ਵੀ ਇਹ ਸਾਕਤ ਹੈ, ਡੁੱਬੇਗਾ ਨਾਲੇ ਡੋਬ ਦੇਗਾ, ਤੇ ਫਿਰ ਵੀ ਉਹਦਾ ਸੰਗ ਕਰ ਰਿਹਾ, ਫਿਰ ਇਸ ਤੋਂ ਵੱਡਾ ਮਹਾਂਮੂਰਖ ਕੋਈ ਨਹੀਂ। ਮਨ ਜਾਣਦਾ ਹੋਵੇ ਫਿਰ ਵੀ ਅਵਗਣ ਕਮਾਰਿਆ, ਮਨ ਜਾਣਤ ਸਭ ਬਾਤ ਜਾਣਤ ਹੀ ਅਵਗਣ ਕਰੇ, ਫਿਰ ਕੋਈ ਵੀ ਨਹੀਂ ਬਚਾ ਸਕਦਾ। ਚਲੋ ਹੁਣ ਤੇ ਆਪਾਂ ਸਾਕਤ ਦਾ ਸੰਗ ਛੱਡਾਂਗੇ ਤੇ ਗੁਰੂ ਸਤਿਗੁਰੂ ਬਚਾ ਲੈਣਗੇ, ਪਰ ਜੇ ਮਨ ਜਾਣਦੇ ਆ ਫਿਰ ਅਵਗਣਾਂ ਵਾਲੇ ਪਾਸੇ ਨੂੰ ਜਾਏਗਾ, ਫਿਰ ਸਤਿਗੁਰੂ ਵੀ ਨਹੀਂ ਬਚਾ ਸਕਦੇ। ਇਸ ਲਈ ਮਨ ਨੂੰ, ਆਪਣੇ ਆਪਣੇ ਮਨ ਨੂੰ ਅਸੀਂ ਆਵਾਜ਼ਾਂ ਦੇਣਾ। ਸਾਨੂੰ ਪਤਾ ਵੀ ਇਹ ਸੰਗਤ ਮਾੜੀ ਹੈ, ਸਾਨੂੰ ਪਤਾ ਵੀ ਇਹ ਮਾੜੀ ਸੰਗਤ ਹੈ, ਮਾੜੀ ਸੋਚ ਦਾ ਹੈ, ਮਾੜੀਆਂ ਹਰਕਤਾਂ ਕਰਨ ਵਾਲਾ ਹੈ, ਇਹਦਾ ਕੀਤਾ ਹੋਇਆ ਮਾੜਾ ਕਰਮ ਮੇਰੇ ਤੇ ਵੀ ਕਲੰਕ ਲਾ ਸਕਦਾ ਹੈ, ਇਹਦਾ ਕੀਤਾ ਹੋਇਆ ਮਾੜਾ ਕਰਮ ਮੇਰੇ ਵੀ ਦਾਮਨ ਤੇ ਦਾਗ ਲਾ ਸਕਦਾ ਹੈ, ਉਹਦਾ ਸੰਗ ਛੱਡਣ ਵਿੱਚ ਹੀ ਭਲਾ ਹੈ। ਕਿਉਂਕਿ ਜਦੋਂ ਅਸੀਂ ਚਿੱਕੜ ਦੇ ਵਿੱਚ ਪੈਰ ਰੱਖਾਂਗੇ ਫਿਰ ਛਿੱਟੇ ਤਾਂ ਪੈਣਗੇ ਹੀ ਪੈਣਗੇ, ਫਿਰ ਸਾਨੂੰ ਉਸ ਚਿੱਕੜ ਦਾ ਸੰਗ ਛੱਡਣਾ ਪਏਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਉੱਤੇ ਦਾਗ ਨਾ ਪੈਣ, ਮਹਾਰਾਜ ਸਾਨੂੰ ਸੁਚੇਤ ਕਰਦੇ ਆ, ਸਮਝਾਉਂਦੇ ਆ। ਗੁਰੂ ਦਾ ਕੰਮ ਕੀ ਹੈ? ਗੁਰੂ ਦਾ ਕੰਮ ਹੈ ਗੁਰ ਦੇਣਾ, ਗਿਆਨ ਦੇਣਾ, ਸੋਝੀ ਦੇਣੀ। ਗੁਰੂ ਮਹਾਰਾਜ ਸਾਨੂੰ ਗੁਰਬਾਣੀ ਰਾਹੀਂ ਸੋਝੀ ਦੇ ਰਹੇ ਆ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਤ ਦੁਆਰਾ ਧੋਏ ਹੱਛਾ ਹੋਏ ਸੀ। ਸਾਕਤ ਦਾ ਸੰਗ ਕਰਕੇ ਅਸੀਂ ਜੋ ਮੈਲ ਇਕੱਠੀ ਕਰੀ ਬੈਠੇ ਹਾਂ ਵਿਕਾਰਾਂ ਦੀ ਬੁਰਿਆਈਆਂ ਦੀ, ਉਹ ਇੱਥੇ ਆ ਕੇ ਅਸੀਂ ਧੋ ਸਕਦੇ ਹਾਂ ਮਾੜਾ ਸੰਗ ਛੱਡ ਕੇ। ਪਰ ਜੇ ਮੈਂ ਮਾੜਾ ਸੰਗ ਛੱਡਣਾ ਹੀ ਨਹੀਂ ਚਾਹੁੰਦਾ ਤੇ ਇਸ ਭਵ ਸਾਗਰ ਤੋਂ ਪਾਰ ਵੀ ਹੋਣਾ ਚਾਹੁੰਦਾ, ਇਹ ਦੋਵੇਂ ਕੰਮ ਨਹੀਂ ਹੋਣੇ, ਇੱਕ ਦਾ ਸੰਗ ਕਰਨਾ ਪਏਗਾ। ਮਹਾਰਾਜ ਨੇ ਕਿਹਾ ਇਹ ਤੂੰ ਫੈਸਲਾ ਕਰ ਤੂੰ ਕਿਹਦਾ ਸੰਗ ਕਰਨਾ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ। ਜਿਹੜਾ ਮੂਲ ਗਵਾ ਕੇ ਜਾ ਰਿਹਾ ਉਹਦਾ ਸੰਗ ਕਰਨਾ ਕਿ ਜਿਹੜਾ ਲਾਹਾ ਲੈ ਕੇ ਜਾ ਰਿਹਾ ਉਹਦਾ ਸੰਗ ਕਰਨਾ। ਸੰਤ ਜਨਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ। ਜੇ ਤੂੰ ਗੁਰਮੁਖਾਂ ਦਾ ਸੰਗ ਕਰੇਗਾ, ਪਰ ਇੱਥੇ ਮਹਾਰਾਜ ਕਹਿੰਦੇ ਪਹਿਲਾਂ ਤੂੰ ਆਪਣੇ ਮਨ ਦੇ ਵਿੱਚ ਮੋੜਾ ਤੇ ਲੈ ਕੇ ਆ, ਭਾਵ ਆਪਣੇ ਮਨ ਨੂੰ ਉਲਟਾ ਤੇ ਸਹੀ ਇਸ ਸਾਕਤ ਦੇ ਸੰਗ ਤੋਂ। ਪਹਿਲੇ ਮਨ ਤੇ ਬਣਾ ਕਿ ਮੈਂ ਇਹਦਾ ਸੰਗ ਛੱਡਣਾ ਹੈ ਕਿਉਂਕਿ ਇਹ ਸੰਗ ਮਾੜਾ ਹੈ। ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਸਾਕਤ ਦੇ ਨਾਲ, ਸਾਕਤ ਦੇ ਨਾਲੋਂ ਤੂੰ ਆਪਣੇ ਮਨ ਨੂੰ ਉਲਟਾ ਲੈ, ਕਿਉਂਕਿ ਇਹਨਾਂ ਦੀ ਜਿਹੜੀ ਪ੍ਰੀਤ ਹੈ ਉਹ ਝੂਠੀ ਹੈ। ਤੈਨੂੰ ਸੱਚੀ ਲੱਗ ਰਹੀ ਹੈ ਉਹ ਵੱਖਰੀ ਗੱਲ ਹੈ, ਪਰ ਇਹ ਸਾਕਤ ਦੀ ਪ੍ਰੀਤ ਔੜਕ ਤੱਕ ਨਿਭਣ ਵਾਲੀ ਨਹੀਂ ਹੈ। ਸਾਕਤ ਦੀ ਪ੍ਰੀਤ ਝੂਠੀ ਹੈ ਕਿਉਂਕਿ ਉਹ ਝੂਠਾ। ਜਿਹੜਾ ਬੰਦਾ ਝੂਠਾ ਹੋਏਗਾ ਉਹਦੀ ਪ੍ਰੀਤ ਸੱਚੀ ਹੋ ਸਕਦੀ ਹੈ? ਜਿਹੜਾ ਬੰਦਾ ਝੂਠਾ ਹੈ ਉਹਦੀ ਪ੍ਰੀਤ ਵੀ ਝੂਠੀ ਹੈ। ਇਸ ਲਈ ਮਹਾਰਾਜ ਕਹਿੰਦੇ ਉਹਦੇ ਨਾਲ ਪ੍ਰੀਤ ਪਾ ਜਿਹੜੇ ਸੱਚਿਆਰ ਨੇ। ਸੱਚਿਆਰ ਨਾਲ ਪ੍ਰੀਤ ਪਾਏਗਾ ਕਿਉਂਕਿ ਉਹਨਾਂ ਅੰਦਰ ਜਿਹੜੀ ਪ੍ਰੀਤ ਹੁੰਦੀ ਹੈ ਉਹ ਸੱਚੀ ਹੁੰਦੀ ਹੈ। ਕੂੜ ਕੂੜੈ ਨੇਹ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਮਹਾਰਾਜ ਕਹਿੰਦੇ ਕੂੜ ਦੀ ਪ੍ਰੀਤ ਵੀ ਕੂੜ ਵਾਲੀ ਹੈ, ਝੂਠੇ ਦੀ ਪ੍ਰੀਤ ਵੀ ਝੂਠੇ ਵਾਲੀ ਹੈ। ਉਹ ਤੈਨੂੰ ਦਿਖਾਏਗਾ ਕੁਛ ਪਰ ਉਹ ਕਮਾਏਗਾ ਕੁਛ ਹੋਰ, ਉਹ ਦਿਖਾਵਾ ਕੁਛ ਹੋਰ ਕਰ ਰਿਹਾ ਪਰ ਅੰਦਰੋਂ ਕਮਾ ਕੁਛ ਹੋਰ ਰਿਹਾ ਕਿਉਂਕਿ ਉਹਦੀ ਪ੍ਰੀਤ ਝੂਠੀ ਹੈ। ਇਸ ਵਾਸਤੇ ਮਨ ਤੂੰ ਇਸ ਸਾਕਤ ਦਾ ਸੰਗ ਛੱਡ ਦੇ। ਸਾਕਤ ਦਾ ਸੰਗ ਛੱਡਣ ਵਿੱਚ ਹੀ ਭਲਾ ਹੈ। ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਬਾਰ ਬਾਰ ਵੀ ਤੂੰ ਸਾਕਤ ਦਾ ਸੰਗ ਜਿਹੜਾ ਉਹ ਨਹੀਂ ਕਰਨਾ, ਮਨਮੁੱਖਾਂ ਦਾ ਭੈੜੀ ਸੰਗਤ ਦਾ ਸੰਗ ਤੂੰ ਨਹੀਂ ਕਰਨਾ। ਦੇਖੋ ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਬੜਾ ਫਿਕਰ ਕਰਦੇ ਹਾਂ, ਬੜਾ ਧਿਆਨ ਰੱਖਦੇ ਹਾਂ। ਜਦੋਂ ਪਤਾ ਲੱਗੇ ਵੀ ਮੇਰੇ ਬੱਚੇ ਨੇ ਆਹ ਮਾੜੀ ਹਰਕਤ ਹੈ ਉਸੇ ਵੇਲੇ ਧਿਆਨ ਰੱਖਦੇ ਹਾਂ, ਅਤੇ ਜੇ ਸਕੂਲ ਦੇ ਵਿੱਚ ਹੈ ਤਾਂ ਟੀਚਰ ਨੂੰ ਜਾ ਕੇ ਆਖਦੇ ਹਾਂ ਵੀ ਇਹਦਾ ਸੰਗ ਬਦਲ ਦਿਓ, ਜਾਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਸੁਸਾਇਟੀ ਦੇ ਵਿੱਚ ਉੱਠਦਾ ਬੈਠਦਾ ਉਹ ਸੁਸਾਇਟੀ ਉਹਦੀ ਬਦਲ ਦਈਏ। ਪਰ ਉਹਦੇ ਲਈ ਤਾਂ ਮੈਂ ਫਿਕਰਮੰਦ ਹਾਂ, ਪਰ ਮੈਂ ਆਪ ਮੈਂ ਰੋਜ਼ ਮਾੜੀ ਸੰਗਤ ਵਿੱਚ ਉੱਠ ਰਿਹਾ ਬੈਠ ਰਿਹਾ। ਮੈਂ ਦੂਜੇ ਨੂੰ ਸੁਧਾਰਨਾ ਚਾਹੁੰਦਾ ਪਰ ਮੈਂ ਆਪ ਨਹੀਂ ਸੁਧਰਨਾ ਚਾਹੁੰਦਾ। ਗੱਲ ਇਹ ਹੈ ਮੈਂ ਚਾਹੁੰਦਾ ਕਿ ਦੂਸਰੇ ਸਾਰੇ ਸੁਧਰ ਜਾਣ ਪਰ ਮੈਂ ਨਾ ਸੁਧਰਾਂ, ਮੇਰੀ ਸੰਗਤ ਹੋਈ ਰਹੇ, ਫਿਰ ਗੱਲ ਕਿੱਦਾਂ ਬਣੇਗੀ? ਜਿਵੇਂ ਘਰ ਦੇ ਵਿੱਚ ਇੱਕ ਪਿਤਾ ਰੋਜ਼ ਨਸ਼ਾ ਕਰਦਾ, ਰੋਜ਼ ਬੈਠ ਕੇ ਨਸ਼ਾ ਕਰਦਾ ਘਰ ਦੇ ਵਿੱਚ ਹੀ, ਅਤੇ ਜਵਾਨ ਪੁੱਤ ਸਾਹਮਣੇ ਬੈਠਾ ਹੋਵੇ ਅਤੇ ਕੱਲ੍ਹ ਨੂੰ ਜਦੋਂ ਉਹ ਨਸ਼ਾ ਕਰੇ ਤਾਂ ਉਹਨੂੰ ਰੋਕ ਸਕਦਾ? ਜਦੋਂ ਉਦੋਂ ਰੋਕੇਗਾ ਉਹਨੇ ਕਹਿਣਾ ਪਿਤਾ ਜੀ ਤੁਸੀਂ ਪਹਿਲਾਂ ਆਪ 'ਤੇ ਛੱਡ ਦਿਓ ਫਿਰ ਮੈਨੂੰ ਸਮਝਾਓ। ਤੁਸੀਂ ਮੈਂ ਇੰਨੇ ਸਾਲਾਂ ਤੋਂ ਤੁਹਾਨੂੰ ਰੋਜ਼ ਦੇਖ ਰਿਹਾ, ਅੱਜ ਮੈਂ ਇਹ ਨਸ਼ਾ ਕਰਨ ਲੱਗਾ ਤੇ ਤੁਸੀਂ ਮੈਨੂੰ ਸਮਝਾ ਰਹੇ ਹੋ ਵੀ ਇਹ ਚੀਜ਼ ਮਾੜੀ ਹੈ, ਇਹ ਠੀਕ ਨਹੀਂ ਹੈ, ਇਹਦੇ ਨਾਲ ਆਹ ਹੁੰਦਾ ਇਹ ਹੁੰਦਾ, ਪਰ ਅੱਜ ਤੱਕ ਤੁਹਾਨੂੰ ਤੇ ਸਮਝ ਨਹੀਂ ਆਈ। ਜੇ ਮੈਂ ਆਪਣੇ ਬੱਚੇ ਨੂੰ ਸਮਝਾਉਣਾ ਚਾਹੁੰਦਾ ਹਾਂ ਪਹਿਲਾਂ ਮੈਨੂੰ ਆਪ ਸਮਝਣਾ ਪਏਗਾ। ਇਸ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਵਾਰਾਂਗੇ ਫਿਰ ਕਿਸੇ ਨੂੰ ਆਪਾਂ ਸਵਾਰ ਸਕਦੇ ਹਾਂ। ਜੇ ਆਪਣਾ ਆਪਾਂ ਨਹੀਂ ਸਵਾਰਿਆ ਫਿਰ ਮਹਾਰਾਜ ਕਹਿੰਦੇ ਤੂੰ ਦੂਜੇ ਨੂੰ ਉਪਦੇਸ਼ ਤਾਂ ਦੇ ਰਿਹਾ ਪਰ ਉਹ ਕਿਸ ਕੰਮ ਦਾ, ਉਹਦੇ 'ਤੇ ਅਮਲ ਤਾਂ ਤੂੰ ਆਪ ਕਰ ਨਹੀਂ ਰਿਹਾ। ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ। ਜਾਂ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ। ਆਪ ਆਪਣਾ ਆਪਾ ਸਵਾਰ, ਆਪਣੇ ਆਪਣੇ ਮਨ ਨੂੰ ਆਪਾਂ ਸਾਰਿਆਂ ਨੇ ਸਮਝਾਉਣਾ ਹੈ। ਆਪਣੇ ਆਪਣੇ ਮਨ ਨੂੰ ਹਰ ਇੱਕ ਨੇ ਆਵਾਜ਼ ਦੇ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਰਾਹੀਂ ਆਪਣੇ ਆਪਣੇ ਮਨ ਨੂੰ ਆਵਾਜ਼ ਦਿਓ, ਉਲਟੀ ਰੇ ਮਨ ਉਲਟੀ ਰੇ ਮਨ, ਉਲਟ ਜਾ, ਛੱਡ ਦੇ ਇਹ ਸਾਕਤ ਦਾ ਸੰਗ, ਮੁੜ ਆ ਵਾਪਸ। ਜਿੱਥੇ ਤੱਕ ਸੰਗ ਕਰ ਲਿਆ ਠੀਕ ਹੈ, ਨਹੀਂ ਸੀ ਪਤਾ ਪਰ ਹੁਣ ਪਤਾ ਲੱਗ ਗਿਆ, ਉਲਟੀ ਹੁਣ ਉਲਟ ਜਾ, ਹੁਣ ਰਸਤਾ ਬਦਲ ਦੇ, ਸੰਗ ਛੱਡ ਦੇ। ਸਾਕਤ ਸਿਓ ਸਾਕਤ ਦੇ ਨਾਲੋਂ ਕਰ ਉਲਟੀ ਰੇ, ਝੂਠੈ ਕੀ ਰੇ ਝੂਠ ਪ੍ਰੀਤ, ਕਿਉਂਕਿ ਝੂਠੇ ਦੀ ਜਿਹੜੀ ਪ੍ਰੀਤ ਹੈ ਪ੍ਰੇਮ ਹੈ ਉਹ ਵੀ ਝੂਠਾ ਹੀ ਹੈ, ਦਿਖਾਵੇ ਵਾਲਾ ਹੈ, ਕੇਵਲ ਫਾਰਮੈਲਿਟੀ ਵਾਲਾ ਹੈ। ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨ ਛੁਟਕੀ ਰੇ। ਕਹਿੰਦੇ ਜੇ ਤੂੰ ਝੂਠੇ ਦੀ ਪ੍ਰੀਤ ਛੱਡ ਕੇ, ਸਾਕਤ ਦਾ ਸੰਗ ਛੱਡ ਕੇ, ਗੁਰਮੁਖਾਂ ਦਾ ਸੰਗ ਕਰ ਲਏਗਾ ਤਾਂ ਤੇ ਤੇਰਾ ਛੁਟਕਾਰਾ ਹੋ ਸਕਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੁਰੀਆਈਆਂ ਵਿਕਾਰ ਪਾਪ ਇਹਨਾਂ ਸਾਰਿਆਂ ਤੋਂ ਛੁਟਕਾਰਾ ਹੋ ਸਕਦਾ ਸਾਰਿਆਂ ਤੋਂ। ਪਰ ਜੇ ਤੂੰ ਸਾਕਤ ਦਾ ਸੰਗ ਨਹੀਂ ਛੱਡੇਗਾ ਫਿਰ ਤੇਰਾ ਛੁਟਕਾਰਾ ਨਹੀਂ ਹੋਣਾ। ਜੇ ਤੂੰ ਕਹੇ ਵੀ ਮੇਰਾ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਵੀ ਹੋ ਜਾਏ ਤੇ ਮੈਂ ਸਾਕਤ ਦਾ ਸੰਗ ਵੀ ਨਾ ਛੱਡਾਂ, ਇਹ ਨਹੀਂ ਹੋ ਸਕਦਾ। ਸਾਕਤ ਦਾ ਸੰਗ ਕਰਕੇ ਕਦੇ ਵੀ ਤੇਰਾ ਛੁਟਕਾਰਾ ਜਿਹੜਾ ਹੈ ਉਹ ਹੋ ਹੀ ਨਹੀਂ ਸਕਦਾ। ਇਸ ਵਾਸਤੇ ਤੂੰ ਸਾਕਤ ਦੀ ਸੰਗਤ ਛੱਡ ਦੇ, ਮਨਮੁੱਖਾਂ ਦੀ ਸੰਗਤ ਛੱਡ ਦੇ, ਇਹ ਤੇਰੇ ਭਲੇ ਵਾਸਤੇ ਨਹੀਂ ਹੈ। ਛੁਟਕੀ ਰੇ ਮਨ ਛੁਟਕੀ ਰੇ, ਹੇ ਮਨ ਜੇ ਤੂੰ ਇਹ ਝੂਠਿਆਂ ਦਾ ਸੰਗ ਸਾਕਤਾਂ ਦਾ ਸੰਗ ਛੱਡ ਦੇਗਾ ਫਿਰ ਤੇ ਤੇਰਾ ਭਲਾ ਹੋ ਜਾਏਗਾ, ਫਿਰ ਤੇ ਤੇਰਾ ਛੁਟਕਾਰਾ ਹੋ ਜਾਏਗਾ। ਪਰ ਜੇ ਤੂੰ ਨਹੀਂ ਫਿਰ ਇਹ ਸਾਕਤ ਸੰਗ ਨਾ ਛੁਟਕੀ ਰੇ, ਜੇ ਤੂੰ ਸਾਕਤ ਦਾ ਸੰਗੀ ਬਣਿਆ ਰਿਹਾ ਫਿਰ ਕਦੇ ਤੇਰਾ ਇਹਨਾਂ ਵਿਕਾਰਾਂ ਬੁਰੀਆਈਆਂ ਤੋਂ ਛੁਟਕਾਰਾ ਹੋ ਹੀ ਨਹੀਂ ਸਕਦਾ। ਫਿਰ ਤੂੰ ਕਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਤੋਂ ਛੁਟਕਾਰਾ ਜਿਹੜਾ ਉਹ ਤੂੰ ਪਾਈ ਨਹੀਂ ਸਕਦਾ। ਇਸ ਲਈ ਆਪਣੇ ਆਪਣੇ ਮਨ ਨੂੰ ਰੋਜ਼ ਆਵਾਜ਼ ਦਿਓ ਵੀ ਮਨ ਉਲਟ ਜਾ, ਹੇ ਮਨ ਤੂੰ ਭੈੜਿਆਂ ਦਾ ਸੰਗ ਛੱਡ ਦੇ, ਭੈੜਿਆਂ ਦੀ ਸੰਗਤ ਜਿਹੜੀ ਹੈ ਉਹ ਛੱਡ ਦੇ ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ। ਜੇ ਤੂੰ ਸੁੱਖ ਪਾਉਣਾ ਚਾਹੁੰਦਾ, ਜਿਹਨੂੰ ਜਿਹਨੂੰ ਸਮਝ ਆ ਗਈ ਉਹ ਆਪਣੇ ਮਨ ਨੂੰ ਆਵਾਜ਼ ਦਿੰਦਾ ਹੈ ਤੇ ਗੁਰੂ ਮਹਾਰਾਜ ਦੇ ਚਰਨੀ ਲੱਗ ਜਾਂਦਾ। ਜਿਹਨੂੰ ਸਮਝ ਨਹੀਂ ਆਈ ਉਹਨੂੰ ਇਹ ਗੁਰਮੁਖਾਂ ਦੀ ਸੰਗਤ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਇਹ ਨਾਮ ਜਪਣ ਵਾਲੇ, ਇਹ ਬੰਦਗੀ ਵਾਲੇ, ਇਹ ਸੇਵਾ ਸਿਮਰਨ ਵਾਲੇ ਉਹਨਾਂ ਨੂੰ ਇਹ ਚੰਗੇ ਹੀ ਨਹੀਂ ਲੱਗਦੇ, ਕਿਉਂਕਿ ਉਹਨਾਂ ਦੀ ਪ੍ਰੀਤ, ਉਹਨਾਂ ਨੂੰ ਅੰਮ੍ਰਿਤ ਚੰਗਾ ਹੀ ਨਹੀਂ ਲੱਗਦਾ, ਉਹਨਾਂ ਨੂੰ ਤੇ ਜ਼ਹਿਰ ਚੰਗੀ ਲੱਗਦੀ ਹੈ। ਉਹਨਾਂ ਨੂੰ ਇਹ ਭਜਨ ਬੰਦਗੀ ਕਿੱਥੇ ਚੰਗੀ ਲੱਗਣੀ ਹੈ, ਉਹਨਾਂ ਨੂੰ ਤੇ ਨਿੰਦਿਆ ਤੇ ਚੁਗਲੀ ਇਹ ਵਿਕਾਰ ਇਹੀ ਕੁਛ ਚੰਗਾ ਲੱਗਦਾ। ਇਸ ਵਾਸਤੇ ਮਨ ਤੂੰ ਇਸ ਪਾਸਿਓਂ ਮੋੜਾ ਪਾ ਲੈ, ਭੈੜਿਆਂ ਦੀ ਸੰਗ ਛੱਡ ਦੇ, ਤਾਂ ਤੇਰਾ ਛੁਟਕਾਰਾ ਜਿਹੜਾ ਉਹ ਹੋ ਸਕਦਾ ਹੈ।
1: ਜਿਉਂ ਕਾਜਰ ਪਰ ਮੰਦਰ ਰਾਖਿਓ

ਜਿਉਂ ਉਦਾਹਰਨ ਦਿੱਤੀ, ਐਗਜ਼ੈਂਪਲ ਦੇ ਕੇ ਸਮਝਾ ਰਹੇ ਜਾਂ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਕਿ ਦੇਖ ਕਾਜਰ ਭਰ ਮੰਦਰ ਰਾਖਿਓ, ਜੋ ਪੈਸੈ ਕਾਲੂਖੀ ਰੇ। ਮੰਦਰ ਮਤਲਬ ਘਰ, ਘਰ ਦੇ ਵਿੱਚ ਅੰਦਰ ਕਾਲਖ ਭਰੀ ਹੋਵੇ ਤੇ ਜੇ ਉਸ ਕਮਰੇ ਵਿੱਚੋਂ ਉਸ ਘਰ ਦੇ ਵਿੱਚੋਂ ਕੋਈ ਅੰਦਰ ਜਾ ਕੇ ਬਾਹਰ ਆਵੇ ਤੇ ਕਾਲਖ ਤੇ ਉਹਨੂੰ ਵੀ ਲੱਗੇਗੀ। ਅੰਦਰ ਜਿਹੜਾ ਕਮਰਾ ਹੈ ਉਹ ਕਾਲਖ ਨਾਲ ਭਰਿਆ ਪਿਆ ਤੇ ਜੇ ਉਹਦੇ ਅੰਦਰ ਕੋਈ ਜਾਏਗਾ ਤੇ ਜਦੋਂ ਬਾਹਰ ਆਏਗਾ ਤੇ ਕਾਲਖ ਵੀ ਉਹਦੇ ਲੱਗੀ ਹੀ ਹੋਏਗੀ। ਸਾਕਤ ਦਾ ਸੰਗ ਕਰਨ ਦੇ ਨਾਲ ਜੋ ਉਹ ਮਾੜੇ ਕਰਮ ਕਰ ਰਿਹਾ ਹੈ ਉਹਦਾ ਅਸਰ ਤੇਰੇ ਤੇ ਵੀ ਜ਼ਰੂਰ ਪਏਗਾ ਹੀ ਪਏਗਾ। ਤੁਸੀਂ 20 ਕੁ ਦਿਨ ਮਾੜੇ ਦੀ ਸੰਗਤ ਕਰਕੇ ਦੇਖ ਲਓ, 20 ਕੁ ਦਿਨ ਚੰਗੇ ਦੀ ਸੰਗਤ ਕਰਕੇ ਦੇਖ ਲਓ, 20 ਦਿਨਾਂ 'ਚ ਹੀ ਪਤਾ ਲੱਗ ਜਾਣਾ ਸਾਡੇ ਮਨ ਦੇ ਵਿੱਚ ਕੀ ਚੱਲਦਾ। ਤੁਸੀਂ ਮਾੜੇ ਦਾ ਸੰਗ ਕਰਕੇ ਦੇਖੋ, 20 ਦਿਨ ਦੇ ਵਿੱਚ ਹੀ ਤੁਹਾਡੇ ਅੰਦਰ ਨੈਗੇਟਿਵ ਵਿਚਾਰ ਚੱਲਣੀ ਸ਼ੁਰੂ ਹੋ ਜਾਏਗੀ, ਮਾੜੇ ਖਿਆਲ ਆਉਣੇ ਸ਼ੁਰੂ ਹੋ ਜਾਣਗੇ, ਮਾੜੀ ਸੋਚ ਤੁਹਾਡੇ ਅੰਦਰ ਬਣਨੀ, ਕਿਉਂਕਿ ਸੰਗ ਹੀ ਐਸਾ ਹੈ। ਤੁਸੀਂ ਗੁਰਮੁਖਾਂ ਦਾ ਸੰਗ ਕਰਕੇ ਦੇਖੋ, ਤੁਹਾਡੇ ਅੰਦਰ ਪੋਜ਼ਿਟਿਵ ਵਿਚਾਰ ਆ ਜਾਏਗੀ, ਚੰਗੇ ਖਿਆਲ ਆਉਣਗੇ, ਚੰਗੀ ਸੋਚ ਅੰਦਰ ਤੁਹਾਡੇ ਆਏਗੀ, ਚੰਗਾ ਸੋਚਣ ਲੱਗ ਜਾਓਗੇ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਜਿੱਦਾਂ ਦੀ ਸੰਗਤ ਕਰਾਂਗੇ ਰੰਗਤ ਉਦਾਂ ਦੀ ਹੀ ਆਉਣੀ ਹੈ। ਕੋਈ ਮਾੜਾ ਭੈੜਾ ਕੌੜਾ ਬੋਲ ਬੋਲਦਾ ਨਾ, ਤੁਸੀਂ 20 ਦਿਨ ਉਹਦੇ ਕੋਲ ਬੈਠ ਕੇ ਦੇਖ ਲਓ, 21ਵੇਂ ਦਿਨ ਤੁਸੀਂ 20 ਭੈੜਾ ਹੀ ਬੋਲੋਗੇ, ਮਾੜਾ ਹੀ ਬੋਲੋਗੇ, ਕੌੜਾ ਹੀ ਬੋਲੋਗੇ, ਤੁਹਾਡੀ ਜ਼ੁਬਾਨ ਤੋਂ ਚੰਗਾ ਬੋਲ ਨਿਕਲ ਹੀ ਨਹੀਂ ਸਕਦਾ। ਇਸ ਵਾਸਤੇ ਜੇ ਸਮਝ ਆ ਗਈ ਤੇ ਆਪਣੇ ਆਪ ਨੂੰ ਬਦਲਣਾ ਪੈਣਾ। ਹੁਣ ਸਰੀਰ ਤੇ ਬਦਲਣਾ ਨਹੀਂ, ਅੱਖ ਮੂੰਹ ਨੱਕ ਕੰਨ ਤੇ ਉਹੀ ਰਹਿਣੇ ਆ, ਸੋਚ ਬਦਲਣੀ ਹੈ ਆਪਣੀ। ਉਹ ਤਾਂ ਬਦਲੇਗੀ ਜੇ ਮਨ ਸਮਝੇਗਾ। ਕਹਿੰਦੇ ਜਿਉਂ ਕਾਜਲ ਭਰ ਮੰਦਰ ਰਾਖਿਓ, ਕਾਜਲ ਕਾਲਖ ਭਰ ਭਰ ਕੇ ਮੰਦਰ ਘਰ ਵਿੱਚ ਰੱਖਿਆ, ਜੋ ਪੈਸਾ ਜੋ ਉਹਦੇ ਵਿੱਚ ਜਾਏਗਾ ਕਾਲੂਖੀ ਰਹੇ, ਉਹ ਵੀ ਕਾਲਾ ਹੋ ਕੇ ਹੀ ਆਏਗਾ। ਇਸੇ ਲਈ ਕਬੀਰ ਸਾਹਿਬ ਜੀ ਨੇ ਸਾਕਤ ਬਾਰੇ ਬਹੁਤ ਕੁਛ ਬਿਆਨ ਕੀਤਾ। ਕਬੀਰ ਸਾਹਿਬ ਬਚਾਉਣਾ ਚਾਹੁੰਦੇ ਆ, ਨਹੀਂ ਤੇ ਕੀ ਲੋੜ ਪਈ ਹੈ ਕਬੀਰ ਸਾਹਿਬ ਜੀ ਨੂੰ ਹੋਕਾ ਦੇਣ ਦੀ। ਉਹ ਆਪਣੇ ਰਸਤੇ ਤੁਰੇ ਆ, ਜਿਹੜਾ ਚੰਗੇ ਰਸਤੇ ਤੁਰੇ ਆ ਨਾ, ਉਹਦੇ ਅੰਦਰ ਇੱਕ ਐਸਾ ਸੁਭਾਅ ਹੋਏਗਾ ਉਹ ਪਰ ਉਪਕਾਰ ਵਾਲਾ। ਉਹ ਕੋਸ਼ਿਸ਼ ਕਰੇਗਾ ਵੀ ਜਿਸ ਰਸਤੇ ਮੈਂ ਤੁਰਿਆ ਹੋਰ ਵੀ ਇਸ ਰਸਤੇ ਤੁਰ ਪੈਣ। ਮਨਮੁਖ ਕਦੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਨਾ ਕਰੇਗਾ ਤੇ ਨਾ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਖਲੋਏਗਾ, ਕਿਉਂਕਿ ਉਹ ਮੰਗ ਹੀ ਨਹੀਂ ਸਕਦਾ। ਗੁਰਮੁਖ ਜਦੋਂ ਵੀ ਅਰਦਾਸ ਕਰੇਗਾ ਸਰਬੱਤ ਦੇ ਭਲੇ ਦੀ ਅਰਦਾਸ ਕਰੇਗਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਿਆਂ ਵਿੱਚ ਖਲੋਏ, ਕਿਉਂਕਿ ਉਹਦੇ ਵਿੱਚ ਪਰ ਉਪਕਾਰ ਵਾਲਾ ਗੁਣ ਆ ਜਾਂਦਾ ਹੈ। ਲੱਕੜ ਵਿੱਚ ਕੀ ਗੁਣ ਹੈ, ਉਹ ਆਪ ਤਾਂ ਤਰਦੀ ਹੈ, ਜਿੰਨੇ ਵੀ ਉਹਦੇ ਸੰਗ ਕਰਨਗੇ ਉਹ ਸਾਰਿਆਂ ਨੂੰ ਤਾਰ ਦਿੰਦੀ ਹੈ। ਇਹ ਪਰ ਉਪਕਾਰ ਹੈ ਨਾ ਉਹਦਾ, ਆਪ ਵੀ ਤਰਨਾ ਤੇ ਹੋਰਾਂ ਨੂੰ ਵੀ ਤਾਰਨਾ। ਲੋਹੇ ਵਿੱਚ ਇਹ ਗੁਣ ਨਹੀਂ ਹੈ, ਉਹ ਤੇ ਆਪ ਵੀ ਡੁੱਬਦਾ ਹੈ ਤੇ ਜਿਹੜਾ ਉਹਦਾ ਸੰਗ ਕਰ ਗਿਆ ਉਹ ਵੀ ਡੁੱਬ ਜਾਏਗਾ। ਇਸ ਵਾਸਤੇ ਸਾਨੂੰ ਉਹਦਾ ਸੰਗ ਚਾਹੀਦਾ ਜਿਹੜਾ ਆਪ ਤਰਦਾ ਨਾਲੇ ਸਾਨੂੰ ਵੀ ਤਾਰੇ। ਪਰ ਉਪਕਾਰੀ ਹੁੰਦੇ ਨੇ ਉਹ ਜਿਨ੍ਹਾਂ ਵਿੱਚ ਇਹ ਗੁਣ ਹੋ ਜਾਣ, ਗੁਣ ਆ ਜਾਣ। ਸਤਿਗੁਰੂ ਮਹਾਰਾਜ ਜੀ ਆਖਦੇ ਆ ਕਿ ਤੂੰ ਸਾਕਤ ਦਾ ਸੰਗ ਨਾ ਕਰ। ਤੂੰ ਗੱਲ ਕਰ ਰਿਹਾ ਸੀ ਕਬੀਰ ਸਾਹਿਬ ਦੀ। ਕਬੀਰ ਸਾਹਿਬ ਕਹਿੰਦੇ ਜੇ ਤੂੰ ਸੰਗ ਤਾਂ ਛੱਡ, ਸੰਗਤ ਕਰਨੀ ਤਾਂ ਦੂਰ ਦੀ ਗੱਲ ਹੈ, ਜੇ ਸਾਕਤ ਆਉਂਦਾ ਵੀ ਦਿਸੇ ਨਾ ਤੇ ਤੂੰ ਆਪਣਾ ਰਸਤਾ ਬਦਲ ਦੇ, ਉਹਦਾ ਪਰਛਾਵਾਂ ਵੀ ਤੇਰੇ ਤੇ ਨਹੀਂ ਪੈਣਾ ਚਾਹੀਦਾ।
संगत का असर ते किन्ना माड़ा होएगा, जे उहदा परछावां भी तेरे ते पै गया ना वह भी असर कर जाएगा। साकत का संग इन्ना माड़ा है। कबीर साकत संग ना कीजिए दूर है जाइए भाग। उहदा संग ना कर, तू दूरों ही अपना रस्ता बदल लै। उल्टी रे मन उल्टी रे, जे साकत आ रहा है ते अपना तू रस्ता जड़ा वह बदल लै, उथों दी मोड़ा पा लै ताकि उहदा संग ना होए ते तू भी कितने साकत ना बन जाए। कई विद्वाना दे पासों आप जी ने सुनिया होएगा कि जदों विदावा देन वाले गुरु कलगीधर पातशाह महाराज नूं सांझ तोड़ के ही आए है ना। साकत दा मतलब है जिन्हें बिल्कुल सांझ तोड़ ही दिती है भी अज तो कोई मेरा तुहाडा रिश्ता नहीं है, बिल्कुल खत्म कर दिता, उन्हूं साकत कहिंदे आ। ये एक तरह के आपां विदावीए कहने है तो असल जो साकत जिहड़े सांझ तोड़ के आ गए गुरु गोबिंद सिंह महाराज नाल भी अज तो तुहाडा साडा कोई रिश्ता नहीं है। तो जदों ये विदावा देन वाले तुरे आउंदे आ ना ते गली विच कहिंदे ने बच्चे खेडदे सी, एक मां नूं पता लगा कि गुरु गोबिंद सिंह महाराज जी नालों सांझ तोड़ के आउण वाले इस रस्त्यों आ रहे ने। वो बच्चे दी बांह पकड़ी ते कमरे दे विच बंद कर दिता। बच्चे ने बड़ा रोला पाया भी मां मेरा कसूर की है, मेरी गलती की है, मैनू क्यों तू बाहों पकड़ के कमरे विच बंद किया, मैं चंगा भला अपने साथियों नाल खेड रहा, मैं ते कोई गलती भी नहीं की है, मेरा कसूर की है। मां ने कहिंदे किया भी थोड़ा जा इंतजार कर। जदों वह विदावीए जिहड़े सी वह गुरु महाराज नालों सांझ तोड़न वाले लंघ गए ना, दूर दूर लंघ गए। जदों ट्रेन आउंदी है ना ट्रेन, उदों फाटक लग जांदा है ते जदों वह दूर चली जाए फिर फाटक खुलदा है, क्योंकि उत्थे नुकसान हो जाएगा। जे फाटक ना लगे तो वह नुकसान हो जाएगा। वो दूर जदों चली जाए फिर वो फाटक खुलदा है। जदों दूर लंघ गए ना फिर मां ने दरवाजा खोलिया भी पुत तू हुण बाहर आ जा। मां मेरी गलती तां दस, मेरा कसूर की है। कहिंदे पुत कसूर तेरा नहीं है, कसूर उन्हां दा है जिन्हां ने उत्थों लंघना सी जिथे तू खेड रहा, ते मैं चाहुंदी सी भी उहदा परछावां उन्हां दा परछावां भी तेरे ते ना पै जाए, ते कल नूं तू भी गुरु नालों सांझ ना तोड़ बैठे। जिहड़े अज गुरु महाराज नालों सांझ तोड़ के बैठे हुए आ, असीं उन्हां दी जे संगत कर रहे हां ते इक ना इक दिन उहदा प्रभाव असर ऐसा होएगा वी आउण वाले समय च तुसीं भी गुरु नालों सांझ तोड़ बैठोंगे, क्योंकि संगत उदां दी कर रहे हां। इस वास्ते संगत बदलनी है, आपां संगत जिहड़ी है वो चेंज करनी है। माड़ी संगत छड़ के चंगियां दा संग करना है। महाराज कहिंदे ने, कबीर साहब कहिंदे, साकत दा संग ना कर दूरों ही तू छड़ के भज जा, भाव रस्ता बदल लै। पर महाराज कहिंदे हां जे कोई रंग रतड़ी रूह होवे, कोई प्यार दे विच भिजिया होवे, फिर तू रस्ता बदलना नहीं, कदम रोकने नहीं, सगो भज के उहदे कोल जा, दौड़ के जा, किते उहदा संग मिल जाए, वह लंघ ना जाए। उहनू जाके हाथ जोड़ के कह, आए मिल गुर सिख, आए मिल तू मेरे गुरु के प्यारे। जे कोई तैनू गुरमुख मिल जाए ते दौड़ के अगे होके कह, आए मिल गुर सिख आए मिल। ते जे साकत होवे फिर तू की करना है, फिर तू रस्ता बदल देना है, फिर पिछों ही मुड़ जा, फिर तू अगे ना वध, फिर उत्थों ही अपना तू रस्ता बदल के दूजे रस्ते पै जा ताकि उहदा परछावां भी तेरे ते ना पवे। सानू गुरबाणी आ गल समझाउंदी है। इसलिए कह रहे हैं कबीर साहब जी ने बहुत बाणी दे विच समझाउण दा यतन कीता। कबीर जग काजल की कोठड़ी,
ਇਹ ਜਿਹੜੀ ਹੈ ਨਾ ਇਹ ਕੋਠੜੀ ਹੈ, ਇਹ ਜਗਤ ਇੱਕ ਕਾਜਲ ਦੀ ਕੋਠੜੀ ਹੈ। ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਰਿਆ ਪਿਆ ਹੈ। ਇਹ ਤ੍ਰੈ ਗੁਣੀ ਮਾਇਆ ਦੀ ਕੋਠੜੀ ਹੈ ਇਹ ਜਗ, ਕਾਜਲ ਕੀ ਕੋਠੜੀ। ਇਹਦੇ ਵਿੱਚ ਜਿਹੜੇ ਅਗਿਆਨੀ ਹੁੰਦੇ ਆ, ਅੰਧਕਾਰ ਵਿੱਚ ਫਸੇ ਹੋਏ, ਉਹ ਇਸ ਕੋਠੜੀ ਦੀ ਕਲਖ ਦੇ ਵਿੱਚ ਲਿਬੜ ਜਾਂਦੇ। ਉਹਨਾਂ ਨੂੰ ਇਹ ਕਲਖ ਲੱਗ ਜਾਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ, ਉਹਨਾਂ ਨੂੰ ਇਹ ਕਲਖ ਲੱਗ ਜਾਂਦੀ ਹੈ। ਪਰ ਮੈਂ ਉਹਨਾਂ ਤੋਂ ਸੱਦ ਕੇ ਉਹਨਾਂ ਤੋਂ ਬਲਹਾਰੇ ਜਾਵਾਂ ਜਿਹੜੇ ਇਸ ਕਾਜਲ ਦੀ ਕੋਠੜੀ ਦੇ ਵਿੱਚ ਆਏ ਨੇ ਪਰ ਉਹ ਇਸ ਕਲਖ ਤੋਂ ਬਚ ਕੇ ਨਿਕਲ ਗਏ, ਮੈਂ ਉਹਨਾਂ ਤੋਂ ਸੱਦ ਕੇ ਜਾਵਾਂ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਵਪਾਈ ਹੈ। ਅਸੀਂ ਰਹਿਣਾ ਜੱਗ ਦੇ ਵਿੱਚ ਹੀ ਹੈ, ਜਗਤ ਵਿੱਚ ਹੀ, ਪਰ ਇਹਦੇ ਵਿੱਚ ਰਹਿ ਕੇ ਸਾਕਤ ਦਾ ਸੰਗ ਨਹੀਂ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ। ਇਸ ਲਈ ਜਿਹੜਾ ਇਹ ਕਿਵੇਂ ਹੋਏਗਾ, ਜਦੋਂ ਗੁਰੂ ਮਹਾਰਾਜ ਸਾਨੂੰ ਗਿਆਨ ਦੇਣਗੇ। ਗੁਰੂ ਤਾਂ ਮਹਾਰਾਜ ਗਿਆਨ ਦੇ ਹੀ ਰਹੇ ਨੇ, ਗੁਰੂ ਮਹਾਰਾਜ ਤਾਂ ਰੋਸ਼ਨੀ ਦੇ ਹੀ ਰਹੇ ਨੇ, ਪਰ ਮੈਂ ਹੀ ਉਹ ਰੋਸ਼ਨੀ ਦੇ ਵਿੱਚ ਚੱਲ ਕੇ ਫਿਰ ਖੂਹ ਵਿੱਚ ਡਿੱਗ ਜਾ ਤੇ ਸਿਆਣਾ ਕੌਣ ਆਖੇਗਾ। ਜਿਵੇਂ ਕਬੀਰ ਸਾਹਿਬ ਨੇ ਕਹਿਣਾ, ਹੱਥ ਦੀਪ ਕੂਏ ਭਰੇ, ਹੱਥ ਵਿੱਚ ਦੀਵਾ ਲੈ ਕੇ ਤੁਰਿਆ ਤਾਂ ਕਿ ਠੇਡਾ ਨਾ ਵੱਜੇ, ਮੈਂ ਡਿੱਗ ਨਾ ਜਾਵਾਂ, ਤੇ ਹੱਥ ਵਿੱਚ ਦੀਵਾ ਲੈ ਕੇ ਤੁਰਿਆ ਫਿਰ ਜਾ ਕੇ ਖੂਹ ਵਿੱਚ ਡਿੱਗ ਪਿਆ। ਗੁਰਬਾਣੀ ਰੋਸ਼ਨੀ ਹੈ, ਗੁਰਬਾਣੀ ਉਹ ਦੀਵਾ ਹੈ ਗਿਆਨ ਦਾ ਜੋ ਸਾਨੂੰ ਰੋਸ਼ਨੀ ਦੇ ਰਿਹਾ, ਤੇ ਜੇ ਗੁਰਬਾਣੀ ਪੜ੍ਹ ਕੇ ਸੁਣ ਕੇ ਫਿਰ ਸੰਗ ਸਾਕਤ ਦਾ ਹੀ ਕਰਨਾ ਹੈ। ਗੁਰਬਾਣੀ ਪੜ੍ਹ ਸੁਣ ਕੇ ਫਿਰ ਅਸੀਂ ਮਾੜੀ ਸੁਸਾਇਟੀ ਦੇ ਵਿੱਚ ਹੀ ਉੱਠਣਾ ਬੈਠਣਾ, ਫਿਰ ਤੇ ਉਹੀ ਕੰਮ ਹੈ ਨਾ, ਹੱਥ ਦੀਪ ਕੂਏ ਭਰੇ। ਇੱਕ ਘੰਟਾ ਬੈਠ ਕੇ ਬਾਣੀ ਸੁਣੀ ਪੜ੍ਹੀ, ਸਵੇਰੇ ਸ਼ਾਮ ਨਿਤ ਨੇਮ ਕੀਤਾ ਤੇ ਸਾਰੀ ਦਿਹਾੜੀ ਸਾਕਤ ਦਾ ਸੰਗ ਕੀਤਾ, ਮਾੜੀ ਸੁਸਾਇਟੀ ਵਿੱਚ ਸਾਰੀ ਦਿਹਾੜੀ ਉੱਠਣਾ ਬੈਠਣਾ, ਤੇ ਫਿਰ ਸਵੇਰੇ ਸ਼ਾਮ ਦਾ ਪਾਠ ਕੀ ਕਰੇਗਾ। ਸਵੇਰੇ ਸ਼ਾਮ ਜਿਹੜਾ ਅਸੀਂ ਨਿਤ ਨੇਮ ਕਰਦੇ ਹਾਂ ਉਹ ਇਸ ਲਈ ਹੈ ਕਿ ਸਾਰੀ ਦਿਹਾੜੀ ਮੈਂ ਮਾੜਿਆਂ ਦਾ ਸੰਗ ਨਹੀਂ ਕਰਨਾ, ਮਾੜੀ ਸੰਗਤ ਨਹੀਂ ਕਰਨੀ, ਮੈਂ ਸਾਕਤ ਦਾ ਸੰਗ ਨਹੀਂ ਕਰਨਾ। ਤੇ ਅੰਮ੍ਰਿਤ ਵੇਲੇ ਵੀ ਉੱਠਿਆ, ਨਿਤਨੇਮ ਵੀ ਕੀਤਾ ਤੇ ਸਾਰਾ ਦਿਨ ਸੰਗਤ ਸਾਕਤਾਂ ਦੀ ਕੀਤੀ, ਮਨਮੁੱਖਾਂ ਦੀ ਕੀਤੀ, ਫਿਰ ਕੀ ਫਾਇਦਾ। ਇਸ ਵਾਸਤੇ ਕਬੀਰ ਸਾਹਿਬ ਸਮਝਾਉਂਦੇ ਨੇ, ਕਹਿਣ ਲੱਗੇ, ਹਉ ਬਲਹਾਰੀ ਤਿੰਨ ਕਹੋ, ਮੈਂ ਉਹਨਾਂ ਤੋਂ ਬਲਹਾਰੇ ਸੱਦ ਕੇ ਜਾਵਾਂ, ਪੈਸ ਜੋ ਨਿਕਸ ਜਾਏ, ਜਿਹੜੇ ਇਸ ਕੱਜਲ ਦੀ ਕੋਠੜੀ ਵਿੱਚ, ਕਲਖ ਦੀ ਕੋਠੜੀ ਦੇ ਵਿੱਚ ਆ ਕੇ ਫਿਰ ਸਾਫ ਸੁਥਰੇ ਹੋ ਨਿਕਲ ਜਾਂਦੇ ਆ, ਕਲਖ ਨਹੀਂ ਲੱਗਦੀ ਉਹਨਾਂ ਨੂੰ, ਦਾਗ ਨਹੀਂ ਲੱਗਦਾ। ਜੀਵ ਸਾਨੂੰ ਜਦੋਂ ਜੀਵਨ ਮਿਲਿਆ ਅਸੀਂ ਬੜੇ ਕਿਉਂਕਿ ਬੱਚਾ ਕਹਿੰਦੇ ਨਾ, ਅਸੀਂ ਬੱਚਾ ਰੱਬ ਰੂਪ ਹੈ, ਬੱਚੇ ਨੂੰ ਕੀ ਪਤਾ ਨਸ਼ਾ ਕੀ ਹੁੰਦਾ, ਬੱਚੇ ਨੂੰ ਕੀ ਪਤਾ ਝੂਠ ਕੀ ਹੁੰਦਾ, ਕੂੜ ਕੀ ਹੁੰਦਾ, ਚੁਗਲੀ ਕੀ। ਜੰਮਦਾ ਬੱਚਾ ਥੋੜ੍ਹੀ ਕੋਈ ਚੁਗਲੀ ਕਰਨ ਲੱਗ ਜਾਂਦਾ, ਜੰਮਦਾ ਬੱਚਾ ਥੋੜ੍ਹੀ ਕਾਮੀ ਕ੍ਰੋਧੀ ਲੋਭੀ ਹੰਕਾਰੀ ਹੋ ਜਾਂਦਾ, ਜੰਮਦੇ ਬੱਚੇ ਨੂੰ ਕੀ ਪਤਾ। ਉਹ ਬਿਲਕੁਲ ਅੰਦਰੋਂ ਵਾਸ਼ ਹੈ, ਬਿਲਕੁਲ ਅੰਦਰੋਂ ਸਾਫ ਸੁਥਰਾ ਹੈ, ਜਿਵੇਂ ਜਿਵੇਂ ਸੰਸਾਰ ਦੇ ਵਿੱਚ ਵਿਚਰਦਾ ਤਿਵੇਂ ਤਿਵੇਂ ਸੁਸਾਇਟੀ ਮਿਲਦੀ ਹੈ, ਸੰਗਤ ਮਿਲਦੀ ਹੈ, ਤਿਵੇਂ ਤਿਵੇਂ ਅੰਦਰ ਕਲਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਰ ਜੇ ਬਚਪਨ ਤੋਂ ਹੀ ਸਤ ਸੰਗ ਤੇ ਨਾਮ ਦੀ ਰੰਗਤ ਦੇ ਦਿੱਤੀ ਜਾਵੇ ਫਿਰ ਉਹਦੇ ਉੱਤੇ ਕਦੇ ਮਾੜੀ ਸੰਗਤ ਦਾ ਪ੍ਰਭਾਵ ਨਹੀਂ ਪੈਂਦਾ, ਫਿਰ ਉਹਦਾ ਜੀਵਨ ਸਾਫ ਸੁਥਰਾ ਰਹਿੰਦਾ, ਉਹ ਫਿਰ ਅੰਜਨ ਮਾਹੇ ਨਿਰੰਜਨ ਰਹੀਏ ਵਾਲਾ ਜੀਵਨ ਜਿਉਂਦਾ, ਉਹ ਫਿਰ ਕਲਖ ਦੀ ਕੋਠੜੀ ਵਿੱਚ ਰਹਿ ਕੇ ਵੀ ਕਲਖ ਤੋਂ ਬਚਿਆ ਰਹਿੰਦਾ, ਕੋਈ ਦਾਗ ਧੱਬਾ ਉਹਦੀ ਜੀਵਨ ਉਹਦੇ ਆਚਰਣ ਤੇ ਉਹਦੇ ਕਰੈਕਟਰ ਤੇ ਨਹੀਂ ਲੱਗਦਾ, ਉਹ ਫਿਰ ਉਹਦਾ ਜੀਵਨ ਸਾਫ ਉੱਚਾ ਸੁੱਚਾ ਉਹਦਾ ਜੀਵਨ ਹੁੰਦਾ ਜੇ ਬਚਪਨ ਵਿੱਚ ਹੀ ਉਹਨੂੰ ਨਾਮ ਰੰਗ ਵਿੱਚ ਰੰਗ ਦਿੱਤਾ ਜਾਵੇ ਤਾਂ।
पर बचपन हुण सवर नहीं ना रहा, साडा बचपन विगड़ रहा है। माफ करना ही शब्द वरत रहा, बचपन सवर सवर नहीं रहा, साडा बचन बचपन विगड़ रहा है। ते जे बचपन विगड़ गया ते जवानी सवर जाएगी, फिर जवानी तो बिगड़ेगी बिगड़ेगी। जो असी बचपन ही बिगाड़ लिया तो फिर जवानी कितों सवार लांगे। एक कोरे ने छोटे छोटे बच्चे जड़े आ, एक कोरे ने, इन्हां नूं रंग असी चाड़ना है, माड़ा रंग चाड़ना है कि चंगा चाड़ना है, ये साड़ी ते डिपेंड करता है। इन्हूं देखो कई बार जिक्र किया, ये मां ते डिपेंड करता है, क्योंकि जदों बच्चा जन्म लैंदा है और होश संभालन तक सब तो वध नेड़ता मां दी हुंदी है। हुण मां ने देखना भी मैं अपने बच्चे नूं किहड़े रंग विच रंगना है। ये भी एक दिन बेनती कीती, वह भी बच्चे ने छोटे छोटे जिन्हां नूं मां नहीं चाहीदी मोबाइल चाहीदा है। पहला अक्षर मां ही है, मां तो मां ते मोबाइल, उन्हां नूं मां नहीं चाहीदी उन्हां नूं मोबाइल चाहीदा है। ਉਹ ਰਹਿ ਨਹੀਂ ਸਕਦੇ, ਖਾਂਦੇ ਆ ਤਾਂ ਵੀ ਮੋਬਾਈਲ, ਸੌਂਦੇ ਆ ਤਾਂ ਵੀ ਮੋਬਾਈਲ, ਉੱਠਦੇ ਆ ਤਾਂ ਵੀ ਮੋਬਾਈਲ, ਮਾਂ ਨਹੀਂ ਚਾਹੀਦੀ। ਪਰ ਇਹ ਉਹ ਮਾਂ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਮੋਬਾਈਲ ਨਾਲ ਘੱਟ ਤੇ ਨਾਮ ਦੇ ਨਾਲ ਜ਼ਿਆਦਾ ਜੋੜਿਆ ਹੈ, ਅੱਜ ਛੋਟੇ ਛੋਟੇ ਬੱਚੇ ਇੰਨੀ ਇੰਨੀ ਗੁਰਬਾਣੀ ਕੰਠ ਕਰੀ ਬੈਠੇ ਆ, ਹੈਰਾਨ ਹੋ ਜਾਈਦਾ। ਇਹ ਛੋਟੀ ਉਮਰ ਹੈ ਪਰ ਗੁਰਬਾਣੀ ਕਿੰਨੀ ਕੰਠ ਕਰੀ ਬੈਠੇ ਆ। ਉਹ ਫਿਰ ਮਾਂ ਨੇ ਆਪਣਾ ਫਰਜ਼ ਸਮਝਿਆ ਨਾ ਵੀ ਬੱਚਾ ਹਜੇ ਇਹਦਾ ਮਨ ਕੋਰਾ ਹੈ, ਕੋਈ ਰੰਗ ਨਹੀਂ ਚੜਿਆ ਇਹਨੂੰ, ਹਜੇ ਕੋਈ ਇਹਨੂੰ ਰੰਗ ਨਹੀਂ ਚੜਿਆ, ਤੇ ਮੈਂ ਇਹਨੂੰ ਹੁਣ ਨਾਮ ਰੰਗ ਦੇ ਵਿੱਚ ਰੰਗ ਦਿਆਂ, ਇਹਦਾ ਬਚਪਨ ਵੀ ਸਵਰ ਜਾਏਗਾ, ਇਹਦੀ ਜਵਾਨੀ ਵੀ ਸਵਰ ਜਾਏਗੀ। ਤੇ ਜੇ ਬਚਪਨ ਵਿਗੜ ਗਿਆ ਤੇ ਜਵਾਨੀ ਵੀ ਵਿਗੜੇਗੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਬੜਾ ਧਿਆਨ ਰੱਖਿਆ ਖਡੂਰ ਸਾਹਿਬ ਦੀ ਧਰਤੀ ਤੇ। ਮਹਾਰਾਜ ਨੇ ਬੱਚਿਆਂ ਨੂੰ ਕੋਲ ਬਿਠਾ ਕੇ ਤੇ ਫੱਟੀਆਂ ਉਹਨਾਂ ਨੂੰ ਦੇ ਕੇ 35 ਅੱਖਰੀ ਸਿਖਾਈ ਉਹਨਾਂ ਨੂੰ, ਗੁਰਮੁਖੀ ਅੱਖਰ, ਕਿਉਂਕਿ ਕੱਲ ਨੂੰ ਤੁਸੀਂ ਜਦੋਂ ਜਵਾਨ ਹੋਵੋਗੇ ਤੇ ਤੁਹਾਨੂੰ ਗੁਰਮੁਖੀ ਅੱਖਰ ਕਦੇ ਵਿਸਰਨਗੇ ਨਹੀਂ, ਭੁੱਲਣਗੇ ਨਹੀਂ। ਤੇ ਅੱਜ ਤੁਸੀਂ ਦੇਖੋ ਹਾਲਾਤ ਕੀ ਹੈ, ਬਚਪਨ ਤਾਂ ਚਲੋ ਜਿੱਦਾਂ ਲੰਘ ਰਿਹਾ, ਅੱਜ ਭਰ ਜੋਬਨ ਵਿੱਚ ਜਿਹੜੇ ਸਾਡੇ ਧੀਆਂ ਪੁੱਤਰ ਨੇ ਉਹ ਕਿੰਨੇ ਕੁ ਗੁਰਮੁਖੀ ਅੱਖਰ ਉਹਨਾਂ ਦਾ ਗਿਆਨ ਹੈ ਉਹਨਾਂ ਨੂੰ। ਤੇ ਜਿਹਨੂੰ ਗੁਰਮੁਖੀ ਅੱਖਰਾਂ ਦਾ ਗਿਆਨ ਨਹੀਂ ਉਹ ਗੁਰਬਾਣੀ ਨਾਲ ਪ੍ਰੇਮ ਕਿੱਦਾਂ ਪਾਏਗਾ, ਉਹ ਗੁਰਬਾਣੀ ਨਾਲ ਪ੍ਰੀਤ ਕਿੱਦਾਂ ਪਾਏਗਾ ਜਿਹਨੂੰ ਗੁਰਮੁਖੀ ਅੱਖਰਾਂ ਦਾ ਗਿਆਨ ਹੀ ਨਹੀਂ ਹੈ। ਇਸ ਲਈ ਬਚਪਨ ਜਿਹੜਾ ਨਾ ਬਚਪਨ, ਇਹਨੂੰ ਅਸੀਂ ਨਾਮ ਰੰਗ ਵਿੱਚ ਰੰਗ ਦਈਏ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਧੀ ਪੁੱਤਰ ਮਾੜੀ ਸੰਗਤ ਵਿੱਚ ਨਾ ਜਾਵੇ, ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ, ਕਿਉਂਕਿ ਅੱਜ ਲੋੜ ਹੈ, ਅਸੀਂ ਕਸੂਰਵਾਰ ਅਸੀਂ ਆਪ ਹੀ ਹਾਂ। ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਦੁਨੀਆਦਾਰੀ ਦਾ, ਸਮਾਜ ਦਾ ਨਹੀਂ ਪਤਾ ਦੁਨੀਆਦਾਰੀ ਦਾ, ਅਸੀਂ ਕੀ ਕਰਦੇ ਹਾਂ, ਇਹਨਾਂ ਨੂੰ ਗਾਉਣਾ, ਇਹਨਾਂ ਨੂੰ ਨੱਚਣਾ, ਇਹਨਾਂ ਦਾ ਪਹਿਰਾਵਾ ਬਚਪਨ 'ਚ ਹੀ ਅਸੀਂ ਇੱਦਾਂ ਦਾ ਕਰ ਦਿੰਦੇ ਹਾਂ। ਜਦੋਂ ਇਹ ਜਵਾਨੀ ਵਿੱਚ ਆ ਕੇ ਪੱਬਾਂ ਅਤੇ ਕਲੱਬਾਂ 'ਚ ਨੱਚਦੇ ਆ, ਉੱਦਾਂ ਦਾ ਪਹਿਰਾਵਾ ਪਾ ਕੇ ਫਿਰ ਅਸੀਂ ਧਾਹਾਂ ਮਾਰ ਕੇ ਰੋਂਦੇ ਹਾਂ, ਪਰ ਕਸੂਰ ਕਿਹਦਾ ਸੀ? ਅਸੀਂ ਘਰ ਦੇ ਵਿੱਚ ਕੋਈ ਵੀ ਆਇਆ ਕੋਈ ਵੀ ਆਇਆ ਤੇ ਅਸੀਂ ਫਿਰ ਧੀ ਨੂੰ ਇਹ ਥੋੜੀ ਆਖਿਆ ਵੀ ਧੀਏ ਤੂੰ ਸਿਰ ਦੇ ਉੱਤੇ ਦੁਪੱਟਾ ਲੈ ਤੇ ਬੈਠ ਕੇ ਇਹਨਾਂ ਨੂੰ ਗੁਰਬਾਣੀ ਸੁਣਾ, ਇਹਨਾਂ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਸੁਣਾ, ਇਹਨਾਂ ਨੂੰ ਤੂੰ ਕੋਈ ਸ਼ਬਦ ਸੁਣਾ ਦੇ, ਕੋਈ ਜਪਜੀ ਸਾਹਿਬ ਦੀ ਪੌੜੀ ਸੁਣਾ ਦੇ। ਉਹ ਧੀ ਨੂੰ ਪਤਾ ਸੀ ਮੈਂ ਸਿਰ ਤੇ ਦੁਪੱਟਾ ਲੈਣਾ, ਪਤਾ ਸੀ ਨਾ ਬਚਪਨ ਦੇ ਵਿੱਚ ਹੀ ਉਹਨੂੰ ਦੱਸ ਦਿੱਤਾ। ਅੱਜ ਸਾਡੀਆਂ ਜਵਾਨ ਧੀਆਂ ਆਉਂਦੀਆਂ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਗੁਰਦੁਆਰੇ ਆ ਕੇ ਸਿਰ ਤੇ ਦੁਪੱਟਾ ਲੈਣਾ ਹੈ, ਦੇਖੀਦਾ ਹੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਕਿਉਂ ਨਹੀਂ ਪਤਾ ਹੈ? ਕਿਉਂਕਿ ਹੁਣ ਸੁਸਾਇਟੀ ਉੱਦਾਂ ਦੀ ਹੋ ਚੁੱਕੀ ਹੈ ਤੇ ਦੂਸਰਾ ਬਚਪਨ ਹੀ ਉਹਨਾਂ ਦਾ ਇਸ ਤਰ੍ਹਾਂ ਦਾ ਲੰਘਿਆ, ਹੁਣ ਉਹ ਵੀ ਕੀ ਕਰਨਾ। ਇਹ ਸਾਨੂੰ ਚਾਹੀਦਾ ਸੀ ਕਿ ਜਦੋਂ ਇਹ ਛੋਟੀਆਂ ਨੇ ਇਹਨਾਂ ਨੂੰ ਆਖੀਏ ਵੀ ਧੀਏ
सिर दे उते दुपट्टा जदों कोई घर च आया करे ते सिर दे उते दुपट्टा हुण ते आ बजुर्गां दी हालत देख लो मैनू माफ करिया जे उह किस तरां रंगा विच रंगे हुए समाज विच दुनिया च विचरदे आ उह छोटी छोटी धीआं नूं की सिख्या देणगे हुण ते साडी आप दी हालत इह हो चुकी है ਇਹ ਸਿਰ ਢੱਕਣ ਦਾ ਜਾਂ ਇਹ ਸਿਰ ਦੇ ਉੱਤੇ ਦੁਪੱਟਾ ਲੈਣ ਦਾ ਤੇ ਰਿਵਾਜ ਖਤਮ ਹੀ ਹੋ ਗਿਆ ਤੇ ਅਗਾਂਹ ਕੀ ਬਣੇਗਾ ਇਹ ਸਾਨੂੰ ਜੇ ਅਸੀਂ ਚਾਹੁੰਦੇ ਹਾਂ ਵੀ ਇਹ ਸਾਕਤ ਦਾ ਸੰਗ ਅਗਾਂਹ ਜਾ ਕੇ ਇਹਨਾਂ ਨੂੰ ਨਾ ਮਿਲੇ ਤੇ ਸਾਨੂੰ ਪਹਿਲਾਂ ਆਪਣਾ ਆਪਾ ਸਵਾਰਨਾ ਪਏਗਾ ਫਿਰ ਘਰ ਦਾ ਮਾਹੌਲ ਬਣਾਉਣਾ ਪਏਗਾ ਫਿਰ ਇਹ ਜਦੋਂ ਸਮਾਜ ਤੇ ਦੁਨੀਆਂ ਦੇ ਵਿੱਚ ਵਿਚਰਨਗੇ ਕਦੇ ਵੀ ਇਹ ਸਾਕਤ ਦਾ ਸੰਗ ਨਹੀਂ ਕਰਨਗੇ ਇੱਕ ਧੀ ਚੰਡੀਗੜ੍ਹ ਦੇ ਵਿੱਚ ਪੜ੍ਹਨ ਵਾਸਤੇ ਆਉਂਦੀ ਹੈ ਪੂਰਾ ਪਹਿਰਾਵਾ ਉਹਦਾ ਪੂਰਾ ਤਨ ਉਹਦਾ ਜਿਹੜਾ ਉਹ ਢੱਕਿਆ ਹੁੰਦਾ ਹੈ ਜਦੋਂ ਉਹ ਹੋਸਟਲ ਦੇ ਵਿੱਚ ਆ ਕੇ ਪੜ੍ਹਦੀ ਹੈ ਇਹ ਹਕੀਕਤ ਹੈ ਜਦੋਂ ਉਹ ਆ ਕੇ ਪੜ੍ਹਦੀ ਹੈ ਤੇ ਨਾਲ ਦੀਆਂ ਜਿਹੜੀਆਂ ਉਹਦੀਆਂ ਜਿਹੜੀ ਉਹਦੀ ਸੁਸਾਇਟੀ ਹੈ ਨਾਲ ਦੀ ਉਹਦੀ ਨਾਲ ਦੀਆਂ ਸਹੇਲੀਆਂ ਨੇ ਉਹ ਕਹਿੰਦੇ ਕੀ ਤੂੰ ਐਵੇਂ ਪੇਂਡੂ ਜੀ ਬਣੀ ਰਹਿੰਦੀ ਹੈ ਕੀ ਤੂੰ ਗਵਾਰ ਜਾ ਬਣ ਕੇ ਰਹਿੰਦੀ ਜਿਹੜਾ ਪਹਿਰਾਵਾ ਪੂਰਾ ਪਾਵੇ ਉਹ ਗਵਾਰ ਜਿਹੜਾ ਪਹਿਰਾਵਾ ਪੂਰਾ ਪਾਵੇ ਉਹਨੂੰ ਅਸੀਂ ਗਵਾਰ ਸਮਝਦੇ ਹਾਂ ਤੇ ਜਿਹੜਾ ਅੱਧ ਘੜ ਪਹਿਰਾਵਾ ਪਾਵੇ ਜਿਹਦੇ 'ਚ ਕੱਪੜਾ ਘੱਟ ਹੋਵੇ ਤੇ ਤਨ ਨੰਗੇਜ ਜ਼ਿਆਦਾ ਉਹਨੂੰ ਅਸੀਂ ਕਹਿੰਦੇ ਬਹੁਤ ਸਿਆਣਾ ਪੜ੍ਹਿਆ ਲਿਖਿਆ ਇਹੋ ਜਿਹੇ ਪੜ੍ਹੇ ਲਿਖੇ ਨੂੰ ਕੀ ਕਰਨਾ ਆਪਾਂ ਉਹ ਰੋਜ਼ ਉਹਨੂੰ ਤੰਗ ਕਰਨਾ ਰੋਜ਼ ਉਹਨੂੰ ਕਹਿਣਾ ਵੀ ਤੂੰ ਕਿਉਂ ਐਵੇਂ ਇੱਥੇ ਬੈਠੀ ਰਹਿੰਦੀ ਆ ਆਪਣੇ ਰੂਮ ਵਿੱਚ ਚੱਲ ਤੂੰ ਸਾਡੇ ਨਾਲ ਚੱਲਿਆ ਕਰ ਸਾਡੇ ਵਾਂਗੂ ਨੱਚਿਆ ਕਰ ਗਾਇਆ ਕਰ ਟੱਪਿਆ ਕਰ ਸਾਡੇ ਵਾਂਗੂ ਪਹਿਰਾਵਾ ਪਾਇਆ ਕਰ ਰੋਜ਼ ਉਹਨੂੰ ਉਹਨੇ ਤੰਗ ਪਰੇਸ਼ਾਨ ਨਾਲ ਦੀਆਂ ਸਹੇਲੀਆਂ ਨੇ ਕਰਨਾ ਜਿੱਥੇ ਹੋਸਟਲ ਦੇ ਵਿੱਚ ਉਹ ਰਹਿੰਦੀ ਸੀ ਇਹ ਚੰਡੀਗੜ੍ਹ ਦੀ ਘਟਨਾ ਹੈ ਤੇ ਰੋਜ਼ ਉਹਨੂੰ ਤੰਗ ਕਰਨਾ ਰੋਜ਼ ਪਰੇਸ਼ਾਨ ਉਹਨੇ ਇੱਕੋ ਗੱਲ ਕਹੀ ਕਹਿਣ ਲੱਗੀ ਜਦੋਂ ਮੈਂ ਘਰੋਂ ਤੁਰੀ ਸਾਂ ਨਾ ਜਦੋਂ ਮੇਰੇ ਮਾਂ ਬਾਪ ਨੇ ਮੈਨੂੰ ਚੰਡੀਗੜ੍ਹ ਕਾਲਜ ਵਿੱਚ ਦਾਖਲਾ ਦਵਾ ਕੇ ਮੈਨੂੰ ਪੜ੍ਹਨ ਵਾਸਤੇ ਭੇਜਿਆ ਸੀ ਤੇ ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਨਾਲ ਲੈ ਕੇ ਆਈ ਸੀ ਤੇ ਜਦੋਂ ਮੈਂ ਇੱਥੋਂ ਪੜ੍ਹ ਕੇ ਸਫਲਤਾ ਹਾਸਲ ਕਰਕੇ ਜਾਣਾ ਤੇ ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਨੂੰ ਨਾਲ ਲੈ ਕੇ ਜਾਣਾ ਮੈਂ ਇੱਥੇ ਆਪਣੇ ਮਾਂ ਬਾਪ ਦੀ ਇੱਜ਼ਤ ਰੋਲਣ ਵਾਸਤੇ ਨਹੀਂ ਆਈ ਜਿੱਦਾਂ ਦਾ ਪਹਿਰਾਵਾ ਪਾ ਕੇ ਮੈਂ ਘਰੋਂ ਮੇਰੀ ਮਾਂ ਨੇ ਮੈਨੂੰ ਤੋਰਿਆ ਮੈਂ ਜਿਸ ਦਿਨ ਇੱਥੋਂ ਜਾਣਾ ਹੈ ਪੜ੍ਹਾਈ ਆਪਣੀ ਪੜ੍ਹਾਈ ਐਜੂਕੇਸ਼ਨ ਪੂਰੀ ਕਰਕੇ ਉਸ ਦਿਨ ਉਸੇ ਪਹਿਰਾਵੇ ਦੇ ਵਿੱਚ ਹੀ ਜਾਣਾ ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਬਣਾਉਣੀ ਹੈ ਗਵਾਉਣੀ ਨਹੀਂ ਹੈ ਤੇ ਜੇ ਮੈਂ ਇੱਥੇ ਆ ਕੇ ਮਾਂ ਬਾਪ ਦੀ ਇੱਜ਼ਤ ਮਿੱਟੀ 'ਚ ਰੋਲ ਦਿਆਂ ਪਹਿਰਾਵਾ ਤੁਹਾਡੇ ਵਾਂਗੂ ਪਾ ਲਵਾਂ ਤੁਹਾਡਾ ਸੰਗ ਕਰ ਲਵਾਂ ਤੇ ਫਿਰ ਮੇਰੇ ਇਸ ਪੜ੍ਹਨ ਦਾ ਕੀ ਫਾਇਦਾ ਕੀ ਕਰਨਾ ਮੈਂ ਇਹੋ ਜਿਹੀ ਪੜ੍ਹਾਈ ਦਾ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਸਮਝਾਈ ਉਸ ਤੋਂ ਬਾਅਦ ਉਹ ਮੈਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਉਹ ਸੰਗ ਹੀ ਛੱਡ ਦਿੱਤਾ ਮਹਾਰਾਜ ਅੱਜ ਕਹਿੰਦੇ ਨੇ ਸਾਕਤ ਸਿਉਂ ਕਰ ਉਲਟੀ ਰੇ ਤੂੰ ਇਹੋ ਜਿਹਾ ਦਾ ਸੰਗ ਨਾ ਕਰ ਜਿਹਦੇ ਨਾਲ ਤੇਰੀ ਜ਼ਿੰਦਗੀ ਵਿੱਚ ਕਾਲਖ ਲੱਗ ਜਾਏ ਦਾਗ ਲੱਗ ਜਾਏ ਧੱਬਾ ਲੱਗ ਜਾਏ ਕਿਉਂਕਿ ਇੱਕ ਵਾਰ ਜੇ ਕਰੈਕਟਰ ਤੇ ਆਚਰਣ ਤੇ ਦਾਗ ਲੱਗ ਗਿਆ ਸਾਰੀ ਉਮਰ ਨਹੀਂ ਉਤਰਦਾ ਇਹ ਧੋਣਾ ਬੜਾ ਔਖਾ ਹੈ ਲਗਾਉਣ ਨੂੰ ਤੇ ਮਿੰਟ ਲੱਗੇਗਾ ਕੋਈ ਵੀ ਤੁਸੀਂ ਐਸੀ ਹਰਕਤ ਕਰਦੇ ਹੋ ਮਾੜੀ ਕਰਤੂਤ ਕਰਦੇ ਹੋ ਉਹ ਤੁਹਾਡੇ ਦਾਮਨ ਤੇ ਲੱਗਾ ਦਾਗ ਲਗਾਉਣ ਨੂੰ ਤੇ ਮਿੰਟ ਲੱਗਣਾ ਨਾ ਪਰ ਜਦੋਂ ਉਤਾਰਨਾ ਪਏਗਾ ਸਾਰੀ ਉਮਰ ਲੰਘ ਜਾਂਦੀ ਹੈ ਪਰ ਉਹ ਦਾਗ ਨਹੀਂ ਉਤਰਦਾ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ ਇਸੇ ਲਈ ਕਿਹਾ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਜਾਈਏ ਭਾਗ ਮਾੜਿਆਂ ਦਾ ਸੰਗ ਨਾ ਕਰੋ ਨਹੀਂ ਤੇ ਫਿਰ ਉਹਨਾਂ ਦੇ ਦਾਮਨ ਤੇ ਲੱਗੇ ਹੋਏ ਦਾਗ ਉਹ ਸਾਡੇ ਤੇ ਵੀ ਲੱਗਣਗੇ ਉਹਨਾਂ ਦੀਆਂ ਮਾੜੀਆਂ ਹਰਕਤਾਂ ਮਾੜੀਆਂ ਕਰਤੂਤਾਂ ਦਾ ਚਿੱਕੜ ਉਹ ਸਾਡੇ ਤੇ ਵੀ ਆਏਗਾ ਫਿਰ ਬਚਣਾ ਬੜਾ ਔਖਾ ਹੈ ਹਜੇ ਤੇ ਗੁਰਬਾਣੀ ਸਾਨੂੰ ਬਚਾ ਰਹੀ ਹੈ ਵੀ ਬਚ ਲਓ ਇਹਦੇ ਤੋਂ ਹਜੇ ਤਾਂ ਗੁਰੂ ਮਹਾਰਾਜ ਬਚਾ ਰਹੇ ਨੇ ਸਾਨੂੰ
ਸਾਨੂੰ ਗਲੇ ਹੋਏ ਤੋਂ ਵੀ ਫਿਰ ਦੁਬਾਰਾ ਸਾਫ ਸੁਥਰਾ ਕਰਨਾ ਚਾਹੁੰਦੇ ਆ, ਕਿਉਂਕਿ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ। ਰਾਮ, ਮੈਂ ਇੱਥੇ ਖਰਾ ਹੋਣ ਵਾਸਤੇ ਆਇਆ, ਆਪਣੇ ਸਾਰੇ ਵਿਕਾਰਾਂ ਦੀ ਮੈਲ ਨੂੰ ਧੋ ਦੇਣ ਵਾਸਤੇ ਆਇਆ। ਤੋ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਸਾਹਿਬ ਜੀ ਕਹਿੰਦੇ ਜਿਉਂ ਕਾਜ

ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਤ੍ਰਿਕੁਟੀ ਤ੍ਰਿਕੁਟੀ ਕਿਹੜੀ ਹੈ? ਰਜ ਗੁਣ ਤਮ ਗੁਣ ਸਤ ਗੁਣ ਇਹ ਤ੍ਰਿਕੁਟੀ ਦੇ ਵਿੱਚ ਹੀ ਫਸ ਕੇ ਸਾਕਤ ਦਾ ਸੰਗ ਹੋ ਰਿਹਾ, ਮਾੜਿਆਂ ਦਾ ਸੰਗ ਹੋ ਰਿਹਾ, ਭੈੜਿਆਂ ਦਾ ਸੰਗ ਹੋ ਰਿਹਾ। ਜਦੋਂ ਗੁਰੂ ਨੂੰ ਮਿਲਿਆ ਤੇ ਗੁਰੂ ਨੇ ਮੈਨੂੰ ਗਿਆਨ ਦੇ ਦਿੱਤਾ ਤੇ ਗੁਰੂ ਨੇ ਜਦੋਂ ਗਿਆਨ ਦਿੱਤਾ ਤੇ ਤ੍ਰਿਕੁਟੀ ਤੋਂ ਛੁਟਕਾਰਾ ਹੋ ਗਿਆ। ਜਦੋਂ ਤ੍ਰਿਕੁਟੀ ਤੋਂ ਰਜ ਗੁਣ ਤਮ ਗੁਣ ਸਤ ਗੁਣ ਤੋਂ ਛੁਟਕਾਰਾ ਹੋ ਗਿਆ ਤੇ ਫਿਰ ਸਾਕਤ ਦਾ ਸੰਗ ਵੀ ਜਿਹੜਾ ਸੀ ਇਹਦੇ ਤੋਂ ਵੀ ਛੁਟਕਾਰਾ ਹੋ ਗਿਆ। ਹੁਣ ਦੂਰੋਂ ਹੀ ਤੇ ਭਾਗ ਗਇਓ ਹੈ, ਉਹ ਹੁਣ ਦੂਰੋਂ ਹੀ ਭੱਜ ਜਾਂਦਾ ਹੈ। ਉਹ ਸਾਕਤ ਨੂੰ ਆਉਂਦਿਆਂ ਦੇਖ ਕੇ ਦੂਰੋਂ ਹੀ ਆਪਣਾ ਰਸਤਾ ਬਦਲ ਦਿੰਦਾ ਕਿ ਇਹਦੇ ਨੇੜੇ ਵੀ ਨਹੀਂ ਜਾਣਾ, ਇਹਦਾ ਪਰਛਾਵਾਂ ਵੀ ਮੇਰੇ ਤੇ ਨਹੀਂ ਪੈਣਾ ਚਾਹੀਦਾ। ਹੁਣ ਦੂਰੋਂ ਭੱਜ ਜਾਂਦਾ। ਕਹਿੰਦੇ ਕੌਣ? ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ, ਜਿਸਨੇ ਗੁਰੂ ਨੂੰ ਮਿਲਣਾ ਕੀਤਾ ਔਰ ਗੁਰੂ ਨੂੰ ਮਿਲ ਕੇ ਜਿਹਨੇ ਤ੍ਰਿਕੁਟੀ ਤੋਂ ਛੁਟਕਾਰਾ ਪਾ ਲਿਆ, ਉਹ ਕਦੇ ਵੀ ਮਾੜੀ ਸੰਗਤ ਵਿੱਚ ਨਹੀਂ ਜਾਂਦਾ, ਉਹ ਕਦੇ ਮਾੜਿਆਂ ਦਾ ਸੰਗ ਨਹੀਂ ਕਰਦਾ। ਤੇ ਜੇ ਕਿਤੇ ਮਾੜਿਆਂ ਦੇ ਸੰਗ ਦਾ ਪ੍ਰਭਾਵ ਪੈਣ ਵੀ ਲੱਗੇ ਤੇ ਸਤਿਗੁਰੂ ਮਹਾਰਾਜ ਉਹਨੂੰ ਬਚਾ ਲੈਂਦੇ ਆ। ਅਸੀਂ ਗੁਰੂ ਵਾਲੇ ਬਣ ਕੇ ਤਾਂ ਦੇਖੀਏ, ਅਸੀਂ ਗੁਰੂ ਦੇ ਹੋ ਕੇ ਤਾਂ ਦੇਖੀਏ, ਅਸੀਂ ਗੁਰੂ ਦੇ ਹੋ ਹੀ ਨਹੀਂ ਰਹੇ ਹਾਂ ਹਜੇ, ਤੇ ਬਚਾਉਣਗੇ ਸਤਿਗੁਰੂ ਕਿੱਦਾਂ ਬਚਾਉਣਗੇ? ਭਾਈ ਜੋਗੇ ਨੂੰ ਬਚਾਇਆ ਸੀ ਨਾ, ਕਿਉਂ ਬਚਾਇਆ ਭਾਈ ਜੋਗੇ ਨੂੰ? ਕਿਉਂਕਿ ਉਹਨੇ ਕਹਿ ਦਿੱਤਾ ਸੀ, ਮਹਾਰਾਜ ਅੱਜ ਤੋਂ ਬਾਅਦ ਮੈਂ ਤੁਹਾਡੇ ਜੋਗਾ ਹੀ ਹਾਂ। ਤੇ ਮਹਾਰਾਜ ਕਹਿੰਦੇ, ਜੇ ਤੂੰ ਵਾਕਈ ਕਹਿੰਦਾ ਦਿਲੋਂ ਵੀ ਮੈਂ ਤੁਹਾਡੇ ਜੋਗਾ, ਤੇ ਫਿਰ ਮੈਂ ਵੀ ਤੇਰੇ ਨਾਲ ਇਹ ਪ੍ਰੀਤ ਨਿਭਾਉਂਦਿਆਂ ਇਹ ਤੈਨੂੰ ਵਾਅਦਾ ਕਰਦਾ ਕਿ ਜੋਗਿਆ, ਜੇ ਤੂੰ ਮੇਰੇ ਜੋਗਾ ਹੈ ਤੇ ਫਿਰ ਮੈਂ ਵੀ ਤੇਰੇ ਜੋਗਾ ਹਾਂ, ਫਿਰ ਤੈਨੂੰ ਤੇਰੇ ਪੈਰ ਥਿੜਕਣ ਨਹੀਂ ਦਿਆਂਗਾ। ਤੇ ਨਿਭਾਇਆ ਨਾ ਸਾਥ ਗੁਰੂ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਜਦੋਂ ਮਾੜਾ ਸੰਗ ਕਰਨ ਲਈ ਕਦਮ ਵਧਿਆ ਤੇ ਮਹਾਰਾਜ ਖਲੋ ਗਏ ਉੱਥੇ ਵੀ ਤੂੰ ਤਾਂ ਗੁਰੂ ਦਾ ਸਿੱਖ ਹੈ, ਕਿਹੜੇ ਪਾਸੇ ਤੁਰਿਆ? ਤੇ ਜਿਹੜੇ ਗੁਰਸਿੱਖੀ ਦੀ ਮੋਹਰ ਲਾ ਕੇ ਵੀ ਅਸੀਂ ਗੁਰਸਿੱਖ ਹਾਂ ਤੇ ਕਰਤੂਤਾਂ ਕਾਲੀਆਂ ਕਰਦੇ ਆ, ਕਰਤੂਤਾਂ ਮਾੜੀਆਂ ਕਰਦੇ, ਉਹ ਅਸਲ ਵਿੱਚ ਗੁਰੂ ਦੇ ਸਿੱਖ ਹੈ ਹੀ ਨਹੀਂ ਹੈ, ਉਹ ਗੁਰੂ ਵਾਲੇ ਹਜੇ ਬਣੇ ਹੀ ਨਹੀਂ ਹੈ। ਜੇ ਬਣੇ ਹੁੰਦੇ ਤੇ ਗੁਰੂ ਮਹਾਰਾਜ ਕਦੇ ਉਹਨਾਂ ਨੂੰ ਮਾੜੇ ਪਾਸੇ ਜਾਣ ਨਾ ਦਿੰਦੇ, ਉਹ ਸਿਰਫ ਦਿਖਾਵਾ ਕਰ ਰਹੇ ਆ ਕਿ ਅਸੀਂ ਗੁਰੂ ਦੇ ਸਿੱਖ ਹਾਂ ਪਰ ਹੈ ਨਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਮਿਲਣਾ ਕੀਤਾ, ਗੁਰੂ ਮਹਾਰਾਜ ਨੇ ਉਹਨਾਂ ਦੀ ਤ੍ਰਿਕੁਟੀ ਤੋਂ ਛੁਟਕਾਰਾ ਦਵਾ ਦਿੱਤਾ, ਤੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਤ੍ਰਿਕੁਟੀ ਤੋਂ ਛੁਟਕਾਰਾ ਦਵਾ ਦਿੱਤਾ, ਦੂਰੋਂ ਹੀ ਤੇ ਭਾਗ ਗਏ ਹੈ, ਉਹ ਫਿਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਸਾਕਤ ਨੂੰ ਦੇਖ ਕੇ ਦੂਰੋਂ ਹੀ ਭੱਜ ਜਾਂਦੇ ਆ, ਉਹ ਸਾਕਤ ਦਾ ਸੰਗ ਕਦੇ ਕਰਦੇ ਹੀ ਨਹੀਂ, ਉਹ ਭੈੜਿਆਂ ਦੀ ਸੰਗਤ ਵਿੱਚ ਕਦੇ ਉੱਠਦੇ ਬੈਠਦੇ ਹੀ ਨਹੀਂ, ਉਹ ਮਾੜਿਆਂ ਦਾ ਸੰਗ ਕਦੇ ਨਹੀਂ ਕਰਦੇ। ਇਸ ਲਈ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਆ ਕਿ ਮਨ ਤੂੰ ਗੁਰੂ ਵਾਲਾ ਬਣ, ਮਨ ਵੇਚੈ ਸਤਿਗੁਰ ਕੇ ਪਾਸ, ਮਨ ਤੂੰ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦੇ, ਫਿਰ ਗੁਰੂ ਮਹਾਰਾਜ ਤੈਨੂੰ ਬੁਰਿਆਈਆਂ ਤੋਂ ਬਚਾਉਣਗੇ, ਮਾੜੀ ਸੰਗਤ ਤੋਂ ਬਚਾਉਣਗੇ, ਤੈਨੂੰ ਇਸ ਤ੍ਰਿਕੁਟੀ ਚੋਂ ਬਾਹਰ ਕੱਢ ਲੈਣਗੇ, ਫਿਰ ਤੂੰ ਕਦੇ ਵੀ ਮਾੜੇ ਪਾਸੇ ਮਾੜੀ ਸੰਗਤ ਦੇ ਵਿੱਚ ਤੂੰ ਕਦੇ ਵੀ ਨਹੀਂ ਜਾਏਗਾ। ਇਸ ਲਈ ਗੁਰੂ ਦੇ ਚਰਨਾਂ ਦੇ ਵਿੱਚ ਮਨ ਆ ਕੇ ਜੁੜ, ਪਰ ਉਹ ਤਾਂ ਹੀ ਜੁੜੇਗਾ, ਉਲਟੀ ਰੇ ਮਨ ਉਲਟੀ ਰੇ, ਜੇ ਮਨ ਉਲਟੇਗਾ, ਮਨ ਯੂ ਟਰਨ ਲਏਗਾ, ਮਨ ਜਦੋਂ ਉਹ ਸੰਗ ਛੱਡ ਕੇ ਗੁਰੂ ਵਾਲੇ ਸੰਗ ਵਾਲੇ ਪਾਸੇ ਆਏਗਾ, ਫਿਰ ਹੀ ਇਹਦੀ ਤ੍ਰਿਕੁਟੀ ਛੁੱਟਣੀ ਹੈ। ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਸਮਝਾਉਣ ਦਾ ਜਿਹੜਾ

ਜਿਹੜੇ ਗੁਰਮੁਖ ਜਨਮ ਜਿਹੜੇ ਜਿਹਨਾਂ ਨੂੰ ਅਸੀਂ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਮੇਰਾ ਸੀਸ ਉਹਨਾਂ ਦੇ ਪੈਰਾਂ ਹੇਠ ਲੁੱਲ ਜਾਏ ਮੈਂ ਚਾਹੁੰਦਾ ਪਰ ਸਾਕਤ ਦੇ ਸੰਗ ਕਰਕੇ ਮੇਰੀ ਜ਼ਿੰਦਗੀ ਨਾ ਕਿਤੇ ਰੁੱਲ ਜਾਏ ਇਸ ਲਈ ਵਾਹਿਗੁਰੂ ਜੀ ਮੇਰੀ ਝੋਲੀ ਵਿੱਚ ਆ ਖੈਰ ਪਾ ਦਿਓ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਮੈਨੂੰ ਕਦੇ ਸਾਕਤ ਮਨਮੁਖ ਦਾ ਸੰਗ ਨਾ ਮਿਲੇ ਮੈਨੂੰ ਹਰ ਵੇਲੇ ਮਿਲੇ ਤੇ ਗੁਰਮੁਖਾਂ ਦੀ ਸੰਗਤ ਮਿਲਦੀ ਰਹੇ ਤਾਂ ਕਿ ਮੈਂ ਚੰਗੇ ਗੁਣ ਗ੍ਰਹਿਣ ਕਰਕੇ ਆਪਣਾ ਜਨਮ ਜੀਵਨ ਜਿਹੜਾ ਉਹ ਸਫਲਾ ਕਰ ਸਕਾਂ ਇਸੇ ਲਈ ਮਹਾਰਾਜ ਕਹਿੰਦੇ ਆਓ ਆ ਕੇ ਗੁਰਮੁਖਾਂ ਦੀ ਸੰਗਤ ਕਰ ਲਓ ਇੱਥੇ ਆ ਕੇ ਹੀ ਤੁਹਾਡਾ ਮਨ ਉਲਟਣਾ ਹੈ ਸੰਗਤ ਕਰਾਂਗੇ ਬਾਣੀ ਸੁਣਾਂਗੇ ਕੀਰਤਨ ਸੁਣਾਂਗੇ ਕਥਾ ਵਿਚਾਰ ਸੁਣਾਂਗੇ ਤਾਂ ਮਨ ਇੱਥੇ ਆ ਕੇ ਉਲਟਣਾ ਹੈ ਇਸ ਲਈ ਜਦੋਂ ਇੱਥੇ ਆਵਾਂਗੇ ਤੇ ਫਿਰ ਗੁਰੂ ਮਹਾਰਾਜ ਜੀ ਸਾਨੂੰ ਆਵਾਜ਼ਾਂ ਦੇ ਕੇ ਸਮਝਾਉਣਗੇ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ ਝੂਠੈ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਫਿਰ ਗੁਰੂ ਮਹਾਰਾਜ ਜਦੋਂ ਇਹ ਆਵਾਜ਼ਾਂ ਦੇ ਕੇ ਸਮਝਾਉਣਗੇ ਫਿਰ ਸਾਡਾ ਮਨ ਕਿਤੇ ਸਮਝ ਜਾਏ ਤੇ ਇਹ ਗੁਰਮੁਖਾਂ ਦਾ ਸੰਗ ਕਰਕੇ ਚੰਗੇ ਗੁਣ ਗ੍ਰਹਿਣ ਕਰਕੇ ਇਹ ਜਨਮ ਸਫਲਾ ਹੋ ਸਕਦਾ ਹੈ ਅਰਦਾਸ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰ ਤੇ ਆਏ ਹਾਂ ਸਾਨੂੰ ਕੋਈ ਸੋਝੀ ਨਹੀਂ ਕੋਈ ਗਿਆਨ ਨਹੀਂ ਕੋਈ ਸਮਝ ਨਹੀਂ ਹੈ ਬਸ ਸਤ ਸੰਗਤ ਦਾ ਆਸਰਾ ਸਾਨੂੰ ਦੇ ਦਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਹੇ ਤਰਨੀ ਆ ਬਿਖਮ ਨਦੀ ਕਿਤੇ ਮੇਰੀ ਜਿਹੜੀ ਆ ਉਹ ਪਾਰ ਹੋ ਜਾਏ ਮੈਨੂੰ ਉਹ ਸੰਗ ਜਿਹੜਾ ਜੀਵਨ ਦੇ ਵਿੱਚ ਬਖਸ਼ ਦਿਓ ਆਪਣੇ

ਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ, ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗਣ, ਮਾੜਿਆਂ ਦੇ ਸੰਗ ਤੋਂ ਬਚਾ ਕੇ ਸਤਿਗੁਰੂ

ਪਾਤਸ਼ਾਹ ਜੀ ਰੱਖਣ, ਤੇ ਜਿਹੜੇ ਮਾੜੀ ਸੰਗਤ ਵਿੱਚ ਪਏ ਨੇ ਸਾਕਤਾਂ ਦੀ ਸੰਗਤ 'ਚ, ਉਹਨਾਂ ਦੇ ਲਈ ਵੀ ਅਰਦਾਸ ਕਰੋ ਵੀ ਮਹਾਰਾਜ ਉਹਨਾਂ ਦਾ ਵੀ ਭਲਾ ਕਰੋ, ਕਿਤੇ ਉਹ ਵੀ ਟੁੱਟੇ ਹੋਏ ਤੁਹਾਡੇ ਨਾਲ ਜੁੜ ਜਾਣ, ਸਾਂਝ ਪਾ ਲੈਣ। ਟੁੱਟੀ ਗਾਂਢਣ ਹਾਰ ਗੋਪਾਲ, ਇਹ ਟੁੱਟੀ ਹੋਈ ਕਿਤੇ ਗੰਢੀ ਜਾਏ ਤੇ ਸਾਰਾ ਸੰਸਾਰ ਦੇ ਜੀਵ ਜਿਹੜੇ ਆਪਣਾ ਜੀਵਨ ਸਫਲਿਆਂ ਕਰਕੇ ਜਾਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹਨੂੰ ਜਿਹਨੂੰ ਸਮਝ ਆ ਗਈ, ਉਹ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ, ਭੁੱਲ ਚੁੱਕ ਦੀ ਖਿਮਾ ਜੀ, ਇਹ ਪਾਵਨ ਪੰਗਤੀਆਂ ਆਪਣੇ ਹਿਰਦੇ ਵਿੱਚ ਵਸਾ

0: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਤਾਂ ਗਾਵੋਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ, ਤੂੰ ਸਦਾ ਰੋ ਅਰਨਾਲੇ, ਅਰਨਾਲੋ ਤੂੰ ਮਨ ਮੇਰੇ, ਦੂਪ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭ ਨਾਗਲਾ ਸਮਰਾਤ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰੋ ਅਰਨਾਲੇ, ਸਾਚੇ ਸਾਹਿਬਾ। ਕਿਆ ਨਾਈ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੇ। ਨਾਮ ਬਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਈ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵੇਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋਸ਼ ਬਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਜੇ, ਕਲਾ ਅਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ, ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਭੋਆ, ਤਿਤ ਕਰ ਅਨਦ ਵਾਜੇ। ਅਨਦ ਸੁਣੋ ਉੜ ਭਾਗੀ, ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹੇ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਦ ਤੁਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਾਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੂਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੇਰੀ ਰਾਸ, ਮਾਤ ਪਿਤਾ ਹਮ ਵਾਰਕ ਤੇਰੇ, ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਭਗਵੰਤ ਸਗਲ ਸਮਗਰੀ ਤੁਮਰੈ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਹਾਲਸਾਈ ਨੂੰ ਬਖਸ਼ੋ ਹੇ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਫੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

0: ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਖੁਆਰ ਹੋਏ ਸਭ ਮਿਲੈ ਗੇ ਬਚੇ ਸ਼ਰਨ ਜੋ ਖੁਆਰ ਹੋਏ ਸਭ ਮਿਲੈ ਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ ਜਿਸ ਕੇ ਸਿਰ ਉੱਪਰ ਤੂੰ ਸੁਆਮੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

Bueno, es lo mejor, el servicio va a estar en el...

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

कोई न जाने उचेते

ਸਾਧ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸ਼ਰਨਾ ਜਿਨ ਤੋਂ ਨਾਹੀਂ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਓਵਾਰੀ ਸਰਵਠੋਰ ਮੋਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ ਬਹੇ ਗਹਿ ਕੀਲਾ ਜੇ ਅਸ ਗੋਬਿੰਦਾਸ ਤੁਹਾਰ ਤੇਰਾ ਕੀਤਾ ਜਾਤੋ ਨਾਹੀਂ ਮੈਨੋ ਜੋ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਸੋ ਕਹੋ ਟਲ ਗੁਰ ਸੇਵੀਐ ਆਹਿਨੇ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ
संत राम नाम निस्तरीय उठत बैठत हर हर त्याय अनदिन सुकृत करिय रहाओ। संत का मार्ग धर्म की पौड़ी को वडवागी पाए कोर जन्म के किल बिखनासे हर चरणी चित लाए उस्तत करो सदा प्रभ अपने जिन पूरी कल राखी जी जंत सब पय पवित्रा सतगुर की सच साखी बिघन बिनासन सब दुख नासन सतगुर नाम दृढ़ाया खोए पाप पय सब पावन जन नानक सुख घर आया बिघन बिनासन सब दुख नासन सतगुर नाम दृढ़ाया खोए पाप पय सब पावन जन नानक सुख घर आया। वाहे गुरु जी का खालसा वाहे गुरु जी की फतेह।

ਵਾਹਿਗੁਰੂ ਜੀ ਦੰਡਵਤ ਵੰਦਨ ਅਨਕਬਾਰ ਸਰਬ ਕਲਾ ਸਮਰੱਥ ਦੰਡਵਤ ਵੰਦਨ ਅਨਕਬਾਰ ਸਰਬ ਕਲਾ ਗੱਜ ਗਏ ਸਰਬ ਕਲਾ ਡੋਲਣ ਤੇ

ਗੋਡਿਆਂ 'ਤੇ ਹੱਥ ਰੱਖੋ, ਲੱਕ ਸਿੱਧਾ ਰੱਖੋ, ਮਨ ਨੂੰ ਟਿਕਾਓ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਆਖੋ ਸਤਿਨਾਮ ਸ੍ਰੀ। ਲੱਖਾਂ ਲੋਕਾਂ ਨੇ ਵੀਡੀਓ ਵੇਖੀ, ਹਰ ਬੰਦਾ ਆਖੇ ਵੀ ਪਤਾ ਲੱਗੇ ਬ੍ਰਹਿਮੰਡਾਂ ਵਿੱਚ ਕੀ ਹੈ। ਮੇਰੇ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਬ੍ਰਹਿਮੰਡਾਂ ਵਿੱਚ ਭੱਜਣ ਨੂੰ, ਉਹਨੇ ਤਾਂ ਕਿਹਾ ਹੇਠ ਅਤੇ ਹੇਠ ਛੱਡ, ਤੂੰ ਇੱਧਰ ਭੱਜਣਾ ਉੱਧਰ ਭੱਜਣਾ, ਛੱਡ ਦੇ ਕੀ ਕਰ। ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣ, ਪਛਾਣ ਲੈਂਦਾ ਜੀ। ਆਖੋ ਵਾਹਿਗੁਰੂ। ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ ਗੁਰਦੁਆਰੇ ਆਊਂਗਾ, ਮਹਾਰਾਜ ਉੱਦਣ ਦੀ ਕੋਈ ਜੁਤੀ ਦੱਸੋ। ਕਹਿੰਦੇ ਸਤਿਗੁਰ ਅੱਗੇ ਢਹਿ ਪਓ, ਸਤਿਗੁਰ ਅੱਗੇ ਆਕੜ ਨਾਲ ਨਾ ਖਲੋਤਾ ਰਮੀ ਹੁਣ। ਇਹ ਆਕੜੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਉੱਥੇ ਗਏ ਉੱਥੇ ਗਏ ਉੱਥੇ ਗਏ ਉੱਥੇ ਗਏ। ਮੈਂ ਤਾਂ ਕਈ ਵਾਰ ਵੇਖਦਾ ਹਾਂ ਜਿਹੜੇ ਲੋਕ ਇਹਨਾਂ ਦੀ ਇੰਟਰਵਿਊ ਲੈਂਦੇ, ਇਸੇ ਕਰਕੇ ਲੈਂਦੇ ਵੀ ਇਹਨਾਂ ਦੀ ਮਸ਼ਹੂਰੀ ਹੋਵੇ। ਹੋ ਸਕਦਾ ਕਿਸੇ ਨੇ ਨਾਂ ਇਹਨਾਂ ਦਾ ਨਾਂ ਸੁਣਿਆ ਹੋਵੇ ਇੰਟਰਵਿਊ ਨੇ, ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਤੱਕ ਵੀ ਇਹ ਗੱਲ ਪਹੁੰਚਾਤੀ। ਵਾਹਿਗੁਰੂ। ਚਲੋ ਹੰਕਾਰ ਵਾਲੀਆਂ ਗੱਲਾਂ ਤਾਂ ਨਹੀਂ ਇਹ, ਪਰ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਦਾਸ ਤੁਹਾਡਾ ਚੌਂਕੀਦਾਰ ਕਹਿੰਦਾ ਵੀ ਮੈਂ ਤਾਂ ਕਿਤੇ ਵਿੱਦਿਆ ਲਈ ਨਹੀਂ, ਇਹਨਾਂ ਨੂੰ ਸੋਧੋ, ਇੱਥੇ ਦਰਬਾਰ ਦੇ ਵਿੱਚ ਸੱਦੋ, ਆਪਾਂ ਵੇਖੀਏ ਇਹਨਾਂ ਕੋਲ ਕੀ ਵਿੱਦਿਆ ਹੈ। ਗੁਰੂ ਦੀ ਹਜ਼ੂਰੀ 'ਚ ਸੱਦੋ, ਇੱਥੇ ਆਣ ਕੇ ਦੱਸਣੇ ਵੀ ਸਾਡੇ ਕੋਲ ਕੀ ਵਿੱਦਿਆ ਹੈ। ਐਸਾ ਪੰਥ ਦੇ ਵਿੱਚ ਰੌਲਕ ਚੋਲਾ ਪਾਇਆ ਹੈ, ਅੱਧਾ ਪੰਥ ਹੁਣ ਇਹਨਾਂ ਦੇ ਪਿੱਛੇ ਭੱਜ ਪਿਆ। ਪ੍ਰਭ ਮਿਲਣੇ ਕਾ ਚਾਓ। ਆਖੋ ਵਾਹਿਗੁਰੂ। ਇੱਥੇ ਆਣ ਕੇ ਸਤਿਗੁਰ ਅੱਗੇ ਢਹਿ ਪਾਓ। ਮਹਾਰਾਜ ਕੁਝ ਜਦੋਂ ਢਹਿ ਪੈਣਾ ਤਾਂ ਕਹਿਣਾ ਹੈ ਕੁਝ ਇੱਥੋਂ, ਜਦੋਂ ਡਿੱਗ ਪੈਣਾ ਮਹਾਰਾਜ ਦੇ ਚਰਨਾਂ 'ਚ ਆਣ ਕੇ, ਪਤਾ ਲੱਗ ਰਿਹਾ ਕੋਈ ਜ਼ਬਾਨ ਤੋਂ ਬੋਲ ਕੇ ਕੋਈ ਅੰਦਰੋਂ ਆਪਣੇ ਟਿਕ ਕੇ ਗੁਰੂ ਅੱਗੇ ਅਰਦਾਸ ਕੋਈ ਕਰਨੀ? ਕਹਿੰਦੇ ਨਾ, ਸਭ ਕੁਝ ਜਾਣੀ ਜਾਣ। ਬੋਲੋ, ਖੇੜਾ ਆਉਣਾ ਚਾਹੀਦਾ ਤੁਹਾਡੇ ਚਿਹਰਿਆਂ 'ਤੇ ਇਸ ਗੱਲ ਤੋਂ। ਵਿਣ ਬੋਲਿਆ, ਕੋਈ ਕਹਿਣਾ ਤਾਂ ਨਹੀਂ ਨਾ ਪੈਣਾ। ਗੁਰਬਾਣੀ ਜਦੋਂ ਕਹਿੰਦਾ ਵੀ ਤੇਰੇ ਬੋਲਣ ਤੋਂ ਬਿਨਾਂ ਤੇਰੇ ਅੰਦਰ ਦੀ ਸਾਰੀ ਬਿਰਥਾ ਜਾਣਦਾ ਹੈ। ਐਸਾ ਗੁਰੂ ਉੱਥੇ ਜਾ ਕੇ ਲੈਣਾ ਲੱਗੀਆਂ ਜੀ, ਉਹਨਾਂ ਨੂੰ ਆਹ ਕਹਿਣਾ ਜੀ, ਉੱਥੇ ਆਹ ਲੈਣ ਲੱਗੀ ਜੀ, ਨਾ ਨਾ, ਇੱਥੇ ਆਣ ਕੇ ਆਓ ਮੱਥਾ ਟੇਕੋ। ਕਹਿਣ ਦੀ ਕੋਈ ਜ਼ਰੂਰਤ ਹੀ ਨਹੀਂ, ਮੈਨੂੰ ਪੁੱਤ ਚਾਹੀਦਾ। ਜਿਹੜੀ ਮਾਂ ਇਹ ਆਸਾ ਰੱਖ ਕੇ ਆਈ ਹੈ ਮੈਨੂੰ ਪੁੱਤ ਚਾਹੀਦਾ, ਉਹ ਸਭ ਕੁਛ ਜਾਣੀ। ਸਤਿਗੁਰ ਅੱਗੇ ਟਹਿ ਪਾਓ, ਸਭ ਕੁਛ ਜਾਣੀ ਜਾਣ। ਆਸਾ ਮਨਸਾ ਜਲਾਏ ਤੂੰ, ਵੇਖ ਗੁਰੂ ਦੀ ਸਿੱਖੀ ਕਮਾਉਣੀ ਕੋਈ ਏਡੀ ਸੌਖੀ ਨਹੀਂ। ਆਸਾ ਅਤੇ ਮਨਸਾ ਨੂੰ ਅੱਗ ਲਾ ਕੇ ਆ, ਇੱਥੇ ਖਾਲੀ ਹੋ ਕੇ ਆ, ਭਾਂਡਾ ਖਾਲੀ ਕਰਕੇ ਲਿਆ। ਜੇ ਤੇਰਾ ਭਾਂਡਾ ਇਹਨਾਂ ਆਸਾ ਅਤੇ ਤ੍ਰਿਸ਼ਨਾ ਨਾਲ ਹੀ ਭਰਿਆ ਤਾਂ ਨਾਮ ਕਿੱਥੇ ਪਵਾਏਗਾ? ਨਾਮ ਦਾ ਧਨ ਕਿਹੜੇ ਭਾਂਡੇ 'ਚ ਪਵਾਏਗਾ? ਉਹ ਤਾਂ ਭਰਿਆ ਵਾ ਇਹਨਾਂ ਆਸਾ ਨਾਲ ਤ੍ਰਿਸ਼ਨਾ ਨਾਲ। ਆਸਾ ਜਲਾਏ ਤੂੰ, ਅੱਗ ਲਾ ਦੇ ਆਸਾ ਮਨਸਾ ਨੂੰ। ਮੈਂ ਨਹੀਂ ਅੱਜ ਗੁਰੂ ਕੋਲੋਂ ਕੁਝ ਮੰਗਣ ਜਾਣਾ, ਕੇਵਲ ਮੰਗਣਾ ਆਪਣਾ।

ਜਦੋਂ ਵਿਦਾਂਤੀ ਜਥੇਦਾਰ ਸੀ ਨਾ, ਵਿਦਾਂਤੀ ਪਰਮਾਲ ਜੀ, ਵਿਦਾਂਤੀ ਮੈਂ ਇਹਨੂੰ ਮਿਲਿਆ। ਮੈਂ ਜੀ ਇੱਕ ਤਾਂ ਫਲਾਣਾ ਸੰਤ ਆ, ਉਹ ਕਹਿੰਦਾ ਵਾਹਿਗੁਰੂ ਜਪਣ ਦੀ ਜ਼ਰੂਰਤ ਨਹੀਂ, ਕਹਿੰਦਾ ਮੈਂ ਸੱਦੂੰਗਾ ਆਖੋ ਵਾਹਿਗੁਰੂ। ਇੱਕ ਮੈਂ ਕਿਹਾ ਇਹ ਫਲਾਣੇ ਨੇ ਉਹਨਾਂ ਨੇ ਆਹ ਕੁਝ ਕੀਤਾ, ਫਲਾਣੇ ਇਹ ਕੁਝ, ਜੋ ਮੇਰੇ ਮਨ 'ਚ ਸੰਸਾਰ 'ਚ ਭਰਮਣ ਕਰਕੇ ਇੰਗਲੈਂਡ ਕੀ ਸਾਰਾ। ਉਦਣ ਪਾਕਿਸਤਾਨ ਮੈਂ ਗਿਆ, ਇਹ ਮੇਰੇ ਨਾਲ ਸਿੰਘ ਸੀ, ਆਖੋ ਵਾਹਿਗੁਰੂ। ਇਮੀਗ੍ਰੇਸ਼ਨ ਵਾਲਾ ਲੰਬਾ ਜਿਹਾ ਪੰਡਿਤ ਉੱਥੇ ਬੈਠਾ ਸੀ, ਮੇਰਾ ਪਾਸਪੋਰਟ ਫੜ ਕੇ ਵੇਖ ਕੇ ਮੈਨੂੰ ਹੱਸ ਕੇ ਕਹਿੰਦਾ ਸਾਰੀ ਦੁਨੀਆ ਹੀ ਗਾ ਆਇਓ। ਮੈਂ ਕਿਹਾ ਨਹੀਂ, ਹਾਲੀ ਓਨੀ ਨਹੀਂ ਜਿੰਨੀ ਮੇਰੇ ਪਿਓ ਨੇ ਗਾਈ, ਬਾਬੇ ਤਾਰੇ ਓਨੀ ਨਹੀਂ ਹਾਲੀ। ਹੱਸਿਆ, ਸਤਿਗੁਰ ਅੱਗੇ ਢਹਿ ਪਾਓ, ਸਭ ਕੁਛ ਜਾਣੀ ਜਾਣ, ਜਾਣੀ ਜਾਣ ਨੂੰ ਇੱਥੇ ਆਣ ਕੇ ਕੀ ਕਹਿੰਦੇ ਰਹਿੰਦੇ ਹੋ ਬੋਲ ਲਾ ਕੇ। ਆ ਸਾਰਾ ਫਿਰ ਇਹੋ ਜਿਹੇ ਚੱਕਰ 'ਚ ਮਿਲਣਾ ਤਾਂ ਯੂਟਿਊਬ ਵਾਲਿਆਂ ਕੋਲ ਜਾਓ। ਅੰਮ੍ਰਿਤ ਵੇਲੇ ਉੱਠੋ, ਆਹ ਸ਼ਬਦ ਪੜ੍ਹੋ, ਸਵੇਰ ਤੱਕ ਤੁਹਾਡੇ ਘਰ ਅੰਮ੍ਰਿਤ ਵੇਲੇ ਪੈਸੇ ਹੀ ਪੈਸੇ ਆ ਜਾਣਗੇ। ਇੱਕ ਵੀ ਤਾਂ ਲੱਭ ਕੇ ਲਿਆਓ ਜਿਹਦੇ ਘਰ ਆਏ ਨੇ, ਆਖੋ ਵਾਹਿਗੁਰੂ। ਸਿੱਧਾ ਜਿਹਾ ਸਵਾਲ ਆ ਵੀ ਕੋਈ ਇੱਕ ਬੰਦਾ ਇਹੋ ਜਿਹਾ ਲੱਭ ਕੇ ਲਿਆਓ ਜਿਹਨੇ ਯੂਟਿਊਬ ਤੋਂ ਸੁਣ ਕੇ ਉਹ ਕੰਮ ਸ਼ੁਰੂ ਕਰਨਾ ਕਰਤਾ ਅਤੇ ਉਹਦੇ ਘਰ ਪੈਸੇ ਆ ਗਏ। ਕੋਈ ਇੱਕ ਲਿਆਓ ਸੰਸਾਰ 'ਚੋਂ ਲੱਭ ਕੇ, ਨਹੀਂ ਪਤਾ ਲੱਗਾ। ਜਿਹੜਾ ਕਹਿੰਦਾ ਵੀ ਆਹ ਸ਼ਬਦ ਅੰਮ੍ਰਿਤ ਵੇਲੇ ਉੱਠ ਕੇ ਪੜ੍ਹੋ ਅਤੇ ਤੁਹਾਡੇ ਘਰ ਪੈਸਿਆਂ ਦੇ ਢੇਰ ਲੱਗ ਜਾਣਗੇ। ਤੂੰ ਪੜ੍ਹਾਂ ਪਿਆਰਿਆ, ਤੂੰ ਪੜ੍ਹਾਂ ਅਤੇ ਤੇਰੇ ਘਰ ਲੱਗ ਜਾਣ ਢੇਰ। ਅਤੇ ਉਦਣ ਤੋਂ ਕਹੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੈਨੂੰ ਬਚਨ ਦੇਣਾ ਅੱਜ ਤੋਂ ਕਥਾ ਮੁਕਤੀ ਕਰੂੰਗਾ, ਪੈਸਾ ਨਹੀਂ ਲੈਣਾ, ਕਿਉਂਕਿ ਮੇਰੇ ਘਰ 'ਤੇ ਢੇਰ ਲੱਗ ਗਏ। ਦੁਨੀਆ ਕਿਸ ਤਰ੍ਹਾਂ ਦੀ ਹੋ ਗਈ, ਦੁਨੀਆ ਗਿਆਨ ਦਾ ਜਿਉਂ ਜਿਉਂ ਸੂਰਜ ਚੜ੍ਹਨਾ ਸੀ ਤਿਉਂ ਤੋਂ ਅਗਿਆਨੀ ਹੋਈ ਜਾਂਦੀ। ਆਖੋ ਵਾਹਿਗੁਰੂ। ਤੁਹਾਡੇ ਇੱਥੇ ਲੁਧਿਆਣੇ ਦੇ ਵਿੱਚ ਇੱਕ ਸੰਸਥਾ ਚੱਲੀ, ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਇਸ਼ਨਾਨ ਕਰਾਉਂਦੀ, ਜਿਨ੍ਹਾਂ ਨੇ ਲੋਕਾਂ ਨੇ ਮੈਨੂੰ ਦੱਸਿਆ। ਆਖੋ ਵਾਹਿਗੁਰੂ। ਤਕੜੇ ਹੋ ਕੇ ਬੋਲੋ ਨਾ, ਜੇ ਤੁਸੀਂ ਗੱਲ ਸੁਣ ਕੇ ਹੀ ਤਾਂ ਵਾਹਿਗੁਰੂ ਫਿਰ ਤਾਂ ਸਮਝ ਲਿਓ ਤੁਸੀਂ ਡਰੇ ਉਹਨਾਂ ਤੋਂ। ਮਰਦ ਦੇ ਪੁੱਤ ਬਣੋ, ਮੈਂ ਕਿਸੇ ਦਾ ਨਾਂ ਨਹੀਂ ਲਿਆ, ਇੱਕ ਸੰਸਥਾ ਦਾ ਨਾਂ ਦੱਸਿਆ, ਉਹਦੇ ਬਾਰੇ ਇਹ ਕਿਹਾ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ, ਜਿਹਨੇ ਮੈਨੂੰ ਦੱਸਿਆ। ਆਖੋ ਵਾਹਿਗੁਰੂ। ਮੈਂ ਉਹਨੂੰ ਆਖਿਆ ਚੱਲ ਚੱਲੀਏ, ਉਹਨੂੰ ਪੁੱਛਦੇ ਹਾਂ, ਕਦੀ ਸ਼ਬਦ ਦਾ ਵੀ ਇਸ਼ਨਾਨ ਹੁੰਦਾ ਹੈ? ਬੋਲੋ ਜੀ। ਆਪਾਂ ਲੋਕਾਂ ਨੂੰ ਕਿਉਂ ਦੋਸ਼ ਦਈਏ ਵੀ ਬੇਅਦਬੀ ਕਰ ਰਹੇ ਨੇ, ਫਲਾਣਾ ਬੇਅਦਬੀ ਕਰ ਰਿਹਾ, ਫਲਾਣਾ ਬੇਅਦਬੀ, ਇਹ ਕੀ ਹੈ? ਚਪਹਿਰਾ ਸਾਹਿਬ ਹੱਸੋ ਨਾ, ਹੱਸੋ ਨਾ, ਦੰਦ ਕਰੀਚੋ। ਆਪਣੇ ਸਤਿਗੁਰੂ ਦੇ ਬਿਹਾਰ ਜਾਂਦੇ ਜਾਂਦੇ ਦੰਦ ਕਰੀਚੋ ਵੀ ਹੈ। ਐਸੇ ਵੀ ਲੋਕ ਹਨ ਸ਼ਬਦ ਦਾ ਵੀ ਇਸ਼ਨਾਨ ਕਰਾਈਦਾ ਹੈ। ਜਾਤ ਸਾਹਿਬ ਦੇ ਵਿੱਚ ਲਿਖਿਆ ਨਮਸਤੰਗ ਇਸ਼ਨਾਨੰ, ਮੇਰੀ ਨਮਸਕਾਰ ਆ, ਤੂੰ ਆਪ ਇਸ਼ਨਾਨਾਂ ਦਾ ਇਸ਼ਨਾਨ ਹੈ, ਇਸ਼ਨਾਨੰ, ਤੂੰ ਆਪ ਇਸ਼ਨਾਨਾਂ ਦਾ ਇਸ਼ਨਾਨ ਆ। ਜਿਹਦੀ ਜ਼ਿੰਦਗੀ 'ਚ ਆ ਜਾਏ ਜਿਤਨਾ ਦੀ ਪਵਿੱਤਰਤਾ ਉਹਨੂੰ ਮਿਲਦੀ, ਉਨੀ ਕਿਸੇ ਨੂੰ ਵੀ ਨਹੀਂ ਮਿਲਦੀ। ਖੈਰ ਉਹ ਸੁਣਦੇ ਨੇ, ਆਖੋ ਵਾਹਿਗੁਰੂ। ਪਰਸੋਂ ਚੌਂਕ 'ਤੇ ਮੈਸੇਜ ਉੱਥੇ ਚਲੇ ਗਏ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਛੱਡ ਦਿਓ ਇਹ ਕੰਮ। ਅੱਗੇ ਇੱਕ ਚੁਪਹਿਰੇ ਵਾਲੇ ਨੇ ਅੱਗ ਲਾਈ ਅਤੇ ਅੱਜ ਅੱਧੀ ਕੌਮ ਬਾਣੀ ਪੜ੍ਹਦੀ ਨਹੀਂ, ਉਹ ਤਰ੍ਹਾਂ ਨਿਤਨੇਮ ਤਾਂ ਨਹੀਂ ਕਰਦੀ, ਅਸੀਂ ਤਾਂ ਚੁਪਹਿਰਾ ਕਰਦੇ ਜੀ। ਮੇਰੇ ਸਤਿਗੁਰੂ ਨੇ ਆਪਾਂ ਨੂੰ ਰਹਿਤ ਮਰਿਆਦਿਆ ਜਦੋਂ ਅੰਮ੍ਰਿਤ ਦਿੱਤਾ, ਕੀ ਦਿੱਤਾ? ਚੁਪਹਿਰਾ ਕਰਨ ਨੂੰ। ਬੋਲੋ ਇੱਕ ਵਾਰ ਸਾਰੇ ਬੋਲੋ, ਕੀ ਆਖਿਆ ਸੀ? ਪੰਜ ਬਾਣੀਆਂ ਦਾ ਨਿਤਨੇਮ ਕਰਨਾ। ਛਡਾਤਾ ਤੁਹਾਡੇ ਹੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਤਨੇਮ, ਸਮਝ ਰਹੇ ਹੋ ਜੀ? ਗੁਰੂ ਕਿਸ ਕੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਦੱਸੋ ਖਾਕੀ ਪੱਗ ਵਾਲੇ।
ਛਡਾਤਾ ਉਹ ਨਿਤਨੇਮ ਜਿਹੜਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ, ਜਿਹੜਾ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਮਾਤਾ ਉਹ ਕੰਮ ਕਰਨਾ ਕਿ ਜਿਹਦੇ ਵਿੱਚ ਇੱਕ ਬੰਦੇ ਦੀ ਮਾਤਾ ਉਹ ਕੰਮ ਕਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸਵੇਰੇ ਉੱਠਣਾ ਸਿੱਖ ਨੇ, ਪਹਿਲੋਂ ਸਿਮਰਨ ਕਰਨਾ ਹੈ, ਫਿਰ ਜਪਜੀ ਸਾਹਿਬ ਪੜ੍ਹਨਾ, ਫਿਰ ਜਾਪ ਸਾਹਿਬ ਪੜ੍ਹਨਾ, ਫਿਰ ਸਵਈਏ ਪੜ੍ਹਨੇ, ਫਿਰ ਚੁਪਈ ਪੜ੍ਹਨੀ ਆ, ਫਿਰ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਨੀ, ਮਹਾਰਾਜ ਮੈਂ ਤੇਰਾ ਹੁਕਮ ਮੰਨ ਤਾਂ ਨਹੀਂ ਸਕਦਾ, ਤੂੰ ਸਿਰ 'ਤੇ ਹੱਥ ਰੱਖਿਆ, ਪੰਜ ਬਾਣੀਆਂ ਦਾ ਮੇਰੇ ਕੋਲੋਂ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਾਤਾ, ਹੁਣ ਤੂੰ ਮੇਰੇ 'ਤੇ ਅਸੀਸ ਦੇਈ, ਮੈਂ ਰਾਤ ਨੂੰ ਰਹਿ ਰਾਸ ਅਤੇ ਸੋਲ੍ਹਾਂ ਸਾਹਿਬ ਦੀ ਬਾਣੀ ਪੜ੍ਹਾਂ, ਇਹ ਮੇਰਾ ਨਿਤਨੇਮ ਆ। ਚੰਗੇ ਚੰਗੇ ਜਿਹੜੇ ਜ਼ਿੰਮੇਵਾਰ ਬੰਦੇ ਸੀ ਨਾ, ਜਦੋਂ ਮੈਂ ਪਹਿਲੀ ਵਾਰ ਬੋਲਿਆ ਬੰਗਲਾ ਸਾਹਿਬ ਤੋਂ ਆਖੋ ਵਾਹਿਗੁਰੂ, ਉਹਨਾਂ ਦੇ ਵੀ ਯੂਟਿਊਬ 'ਤੇ ਇਸ ਤਰ੍ਹਾਂ ਦੇ ਕਮੈਂਟ ਆਏ ਵੀ ਇਹਨਾਂ ਲੋਕਾਂ ਦੇ ਢਿੱਡ 'ਚ ਪੀੜ ਹੁੰਦੀ ਆ ਵੀ ਲੋਕ ਬਾਣੀ ਕਿਉਂ ਪੜ੍ਹਦੇ ਆ। ਆਪਾਂ ਵੀ ਆਪਾਂ ਕੀ ਪੜ੍ਹ ਕਰ ਰਹੇ ਹਾਂ, ਆਪਾਂ ਕੀ ਕਰ ਰਹੇ, ਬਾਣੀ ਪੜ੍ਹ ਰਹੇ, ਬਾਣੀ ਦੀ ਵਿਆਖਿਆ ਕਰ ਰਹੇ। ਮੈਨੂੰ ਕਿੱਦਣ ਕੋਈ ਬੁਰਾ ਲੱਗਾ ਵਾ ਜਿਹੜਾ ਬਾਣੀ ਪੜ੍ਹਦਾ ਹੋਵੇ, ਮੈਂ ਤਾਂ ਵਾਰੇ ਵਾਰੇ ਜਾਵਾਂ, ਸੁਣ ਜੀਵਾਂ ਤੇਰੀ ਬਾਣੀ, ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਜੀਵਾਂ ਤੇਰੀ ਬਾਣੀ, ਸੁਣ ਗੁੱਜਾਂ ਗੂੰਜਾਂ ਪਾਓ, ਗੂੰਜਾਂ ਪਾਓ। ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਤੁਹਾਡੀਆਂ ਗੂੰਜਾਂ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਹਾਲੀ ਨਹੀਂ, ਇਹਨਾਂ ਵਿੱਚ ਉਹ ਅੱਗ ਨਹੀਂ ਹੈਗੀ। ਤੁਹਾਡੇ ਬੋਲਣ ਦੀ ਅੱਗ ਦਾ ਉੱਥੇ ਮੈਸੇਜ ਚੱਲਣਾ ਚਾਹੀਦਾ ਵੀ ਇਹ ਕੰਮ ਮੈਨੂੰ ਬੰਦ ਕਰਨਾ ਪੈਣਾ। ਗੁਰੂ ਦੇ ਸ਼ਬਦ ਦਾ ਇਸ਼ਨਾਨ ਨਹੀਂ ਹੁੰਦਾ, ਸਫਾਈ ਹੁੰਦੀ। ਸਾਫ਼ ਤੌਲੀਆ ਲੈ ਕੇ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਸਾਫ਼ ਤੌਲੀਏ ਨਾਲ, ਅੱਜ 10 ਅੰਗ ਕਰ ਲਏ, ਕੱਲ੍ਹ ਨੂੰ 20 ਅੰਗ ਕਰ ਲਏ, ਪਰਸੋਂ 30 ਅੰਗ ਕਰ ਲਏ, ਸਫਾਈ ਹੋ ਸਕਦੀ ਹੈ। ਇਸ਼ਨਾਨ ਪਾਣੀ ਨਾਲ ਹੁੰਦਾ ਹੈ, ਪਾਣੀ ਲਾਓਗੇ ਮਹਾਰਾਜ ਦੇ ਅੰਗਾਂ ਨੂੰ ਤਾਂ ਅੰਗ ਗਲ ਜਾਣਗੇ, ਮਗਰ ਸਾਰਾ ਲੁਧਿਆਣਾ ਉਹਨੇ ਦੇ ਪਿੱਛੇ ਖਲੋਤਾ ਹੈ। ਆਖੋ ਵਾਹਿਗੁਰੂ। 1.5 ਕਰੋੜ ਰੁਪਈਆ ਦਸਵੰਧ ਉਸ ਥਾਂ 'ਤੇ ਜਾ ਰਿਹਾ ਤੁਹਾਡਾ ਸਿੱਖਾਂ ਦਾ, ਤੁਹਾਨੂੰ ਗਰੀਬਾਂ ਦੇ ਬੱਚੇ ਨਹੀਂ ਦਿਸਦੇ। ਆਖੋ ਵਾਹਿਗੁਰੂ। ਜਿਨ੍ਹਾਂ ਦੇ ਕੋਲ ਕਿਤਾਬਾਂ ਨਹੀਂ ਤੇ ਕਹਿੰਦੇ ਬੱਚੇ ਵੀ ਅਸੀਂ ਪੜ੍ਹ ਨਹੀਂ ਸਕਦੇ, ਸਾਡੇ ਕੋਲ ਕਿਤਾਬਾਂ ਹੈ ਨਹੀਂ। ਇੱਕ ਉਹ ਬੱਚੇ ਨੇ ਜਿਹੜੇ ਕਹਿੰਦੇ ਅਸੀਂ ਪੜ੍ਹਨਾ ਚਾਹੁੰਦੇ ਹਾਂ, ਸਾਡੇ ਕੋਲ ਸਕੂਲੇ ਜਾਣ ਨੂੰ ਕੱਪੜੇ ਹੈ ਨੇ, ਪੈਰੀਂ ਪਾਉਣ ਨੂੰ ਜੁੱਤੀ ਹੈ ਨੇ, ਅਸਾਈ ਸਾਨੂੰ ਵੱਢ ਕੇ ਲੈ ਗਏ, ਉਹਨਾਂ ਦੇ ਕੋਲ ਕਿਤਾਬ ਉਹਨਾਂ ਨੂੰ ਬਣਾ ਤਾ, ਬੱਚਿਆਂ ਨੂੰ ਫੀਸਾਂ ਦੇ ਤੀਆਂ, ਲੋਕਾਂ ਦੇ ਘਰ ਬਣਾ ਤੇ, ਲੋਕਾਂ ਲਈ ਹਸਪਤਾਲ ਬਣਾ ਤੇ, ਸਾਡਾ ਸਾਰਾ ਪੈਸਾ ਇਹ ਕਿੱਥੇ ਜਾ ਰਿਹਾ ਜੇ 1.5 ਕਰੋੜ ਰੁਪਈਆ ਲੁਧਿਆਣੇ ਦੇ ਸੇਠਾਂ ਕੋਲੋਂ ਇੱਕ ਇੱਕ ਘਰ ਦੇ ਵਿੱਚੋਂ ਜੇ ਇਸ ਥਾਂ 'ਤੇ ਆ ਰਿਹਾ, ਉਹ ਪੈਸਾ ਕਿੱਥੇ ਜਾ ਰਿਹਾ ਆ? ਆਖੋ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਆ, ਆ ਵੇਖੋ ਮੈਂ ਗੁਰੂ ਦੀ ਹਜ਼ੂਰੀ 'ਚ ਕੱਲ੍ਹ ਨੂੰ ਉਹ ਕਹਿਣ ਵੀ ਸਾਨੂੰ ਕਿਹਾ ਹੈ, ਅੱਗੇ ਵੀ ਕਿਹਾ ਸੀ, ਅੱਗੇ ਉਹ ਬੀਬਾ ਰਾਣੀ ਆਪਾਂ ਨੂੰ ਮਿਲਣ ਆਈ ਸੀ, ਫੋਨ ਕੀਤੇ 3 ਵਾਰ 2 ਵਾਰ ਸੁਣ ਡਈ ਆ, 2 ਵਾਰ 3 ਵਾਰ ਦੱਸ ਆਖੇ ਮੈਂ ਨਹੀਂ ਲੈਣਾ ਫੋਨ, ਤੁਹਾਡੇ ਘਰ ਬੈਠੇ ਹਾਂ ਜੀ, ਆ ਸਿੰਘ ਗੁਰੂ ਕਾ ਜਗਜੀਤ ਕੌਰ ਦੇ ਕੋਲ, ਮੈਂ ਨਹੀਂ ਫੋਨ ਚੁੱਕਣਾ। 4th ਵਾਰ 5th ਵਾਰ ਜਦੋਂ ਤਿਆਰੀ ਕਰ ਲਈ ਵੀ ਭੈਣ ਜੀ ਤੁਸੀਂ ਆ ਜਾਓ ਇੱਥੇ। ਆਖੋ ਵਾਹਿਗੁਰੂ। ਆਉਣ ਦੀ ਤਿਆਰੀ ਹੋਈ, ਨਾਨਕਸਰੀਆਂ ਨੂੰ ਅੱਗ ਲੱਗ ਗਈ, ਅੰਮ੍ਰਿਤਸਰ ਵਾਲਿਆਂ ਨੂੰ ਅੱਗ ਲੱਗ ਗਈ, ਹਾਏ ਸਾਡੀ ਤਾਂ ਦੁਕਾਨ ਬੰਦ ਹੋ ਜਾਣੀ, ਜੇ ਤੁਸੀਂ ਉੱਥੇ ਚਲੇ ਗਏ ਤਾਂ ਸਾਡੀ ਦੁਕਾਨ ਬੰਦ ਹੋ ਜਾਣੀ। ਹੱਥ ਜੋੜ ਕੇ ਬੇਨਤੀ ਆ, ਬੀਬਾ ਰਾਣੀ ਲੋਕ ਤੇਰਾ ਬੜਾ ਸਤਿਕਾਰ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ, ਇੱਕ ਤੌਲੀ ਦਾ ਲੈ ਕੇ ਸਫਾਈਆਂ ਕਰ, ਮਾੜੀ ਨਹੀਂ ਸਫਾਈ ਕਰ ਮੇਰੇ ਸਾਹਿਬ ਦੀ, ਮਗਰ ਇਸ਼ਨਾਨ ਦਾ ਨਾਮ ਹਟਾ ਦਿਓ। 2-4 ਦਿਨ ਦਾ ਸਮਾਂ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ ਤੁਹਾਨੂੰ ਸਮੱਤ ਬਖਸ਼ੇ, ਸ਼ਬਦ ਦਾ ਇਸ਼ਨਾਨ ਨਹੀਂ ਹੋ ਸਕਦਾ। ਸ਼ਬਦ ਤਾਂ ਖੁਸ਼ ਐਸਾ ਇਸ਼ਨਾਨ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਨਮਸਤੰਗ ਇਸ਼ਨਾਨੰਗ, ਇੱਕ ਹੁੰਦਾ ਇਸ਼ਨਾਨ,
ਉੱਤੇ ਬਿੰਦੀ ਲੱਗ ਗਈ ਅਸਨਾਨੰਗ, ਅਸ਼ਨਾਨਾਂ ਦਾ ਵੀ। ਮੇਰਾ ਸਾਹਿਬ ਕਹਿੰਦਾ ਮੇਰਾ ਤੇ ਗੁਰੂ ਸ਼ਬਦ ਜਿਹੜਾ ਏ ਇਹ ਜਿਹੜਾ ਜਪਣ ਲੱਗ ਪਿਆ ਉਹਦੀ ਜਨਮਾਂ ਦੀ ਮੈਣ ਲੱਤ ਗਈ। ਤੁਸੀਂ ਇਸ ਮੇਰੇ ਮਾਲਕ ਦਾ ਇਸ਼ਨਾਨ ਕਰਾਉਣਾ ਛੱਡ ਦਿਓ। ਅੱਗੋਂ ਗੁਰੂ ਕਿਰਪਾ ਕਰੇ ਹੱਥ ਜੋੜਤੇ ਆ, ਗੁਰੂ ਦੀ ਹਜ਼ੂਰੀ ਜੋੜਤੇ। ਅੱਜ ਦੇ ਸ਼ਬਦੀ ਹੁਣ ਵਿਚਾਰ ਕਰਾਂਗੇ। ਛੇਖਾ ਚੌ ਚੱਕਿਆ ਚੌ ਆਇਆ, ਇਹ ਮਨ ਇਕਤ ਘਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਟਹਿ ਪਵੋ ਸਭ ਕੁਝ ਜਾਣੀ ਜਾਣ। ਮੇਰਾ ਸਤਿਗੁਰ ਪਾਤਸ਼ਾਹ ਕਹਿੰਦਾ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਇੱਥੇ ਆਸਾ ਮਨਸਾ ਛੱਡ ਕੇ ਤੇ ਆਪਣੇ ਆਪ ਨੂੰ ਕਹਿ ਵੀ ਮੈਂ ਪ੍ਰਾਹੁਣਾ ਵਾਂ, ਮਹਿਮਾਨ ਹਾਂ ਇੱਥੇ, ਮੈਂ ਇੱਥੇ ਰਹਿਣ ਵਾਲਾ ਨਹੀਂ, ਮੈਂ ਅੱਜ ਜਾਂ ਕੱਲ੍ਹ ਇੱਥੋਂ। ਕਿਉਂ ਇਹੋ ਜਿਹੇ ਦਾਅਵੇ ਕਰਦੇ ਹੋ, ਕਿਉਂ ਇਹੋ ਜਿਹੇ ਕੰਮ ਕਰਦੇ ਹੋ? ਇਤਿਹਾਸ ਵਿੱਚ ਤੁਹਾਡਾ ਕਾਲਾ ਮੂੰਹ ਲਿਖਿਆ ਜਾਵੇ, ਨਾ ਇਹੋ ਜਿਹੇ ਕੰਮ ਕਰੋ। ਉਹ ਕੰਮ ਕਰੋ ਜਿਹਦੇ ਨਾਲ ਤੁਹਾਡਾ ਮੁੱਖ ਉਜਲਾ ਹੋਵੇ। ਅੱਖ ਵਾਹਿਗੁਰੂ। ਸਿਖਾ ਅੰਦਰੋਂ ਜ਼ੋਰ ਛੱਡ, ਇਹ ਦੂਸਰਾ ਸ਼ਬਦ ਭਗਤੀ ਵਾਲੀਆਂ ਰੂਹਾਂ ਨੂੰ ਪਤਾ। ਕੋਈ ਇਬਾਦਤ ਕਰਨ ਵਾਲੀ ਰੂਹ, ਉਹਨਾਂ ਨੂੰ ਮੇਰਾ ਬਾਬਾ ਪਾਤਸ਼ਾਹ ਕਹਿੰਦਾ ਛੇਖਾ ਅੰਦਰੋਂ ਜ਼ੋਰ ਛੱਡ, ਰੱਬ ਦੀ ਬੰਦਗੀ ਕਰਨ ਗਿਆ ਜ਼ੋਰ ਨਹੀਂ। ਹਾਂਜੀ, ਰੁਮਾਲ ਵਾਲੇ ਵੀਰ ਫਿਰ ਪਤਾ ਲੱਗ ਰਿਹਾ, ਧਿਆਨ ਤੇ ਪਰੇ ਨੂੰ ਕੀਤਾ ਤੁਸੀਂ। ਅੰਦਰੋਂ ਬੰਦਗੀ ਕਰਨ ਲੱਗਿਆ ਕਿਤੇ ਜ਼ੋਰ ਨਾ ਲਾਵੀ, ਮੈਂ ਜ਼ੋਰ ਲਾਣ ਪਾ ਲੈਣਾ ਰੱਬ ਨੂੰ। ਛੇਖਾ ਬੋਲੋ ਅੰਦਰੋਂ ਜ਼ੋਰ ਛੱਡ, ਤੂੰ ਅੰਦਰੋਂ ਰੱਬ ਨਾਲ ਜ਼ੋਰ ਲਾਉਣਾ ਛੱਡ ਦੇ। ਤੂੰ ਭਉ ਕਰ ਡਰ ਰੱਬ ਕੋਲੋਂ, ਝੱਲ ਗਵਾਏ ਝੱਲ ਪੁਣਾ ਗਵਾ, ਮੈਂ ਇੰਨੇ ਪਾਠ ਕੀਤੇ ਹਾਂ ਰੱਬ ਮਿਲਦਾ ਹੈ। ਇੱਕ ਸ਼ਬਦ ਹਰ ਪ੍ਰਿਯਨ ਬਸਦਾ ਹੈ, ਇੱਕ ਸ਼ਬਦ ਮੇਰੇ, ਫਿਰ ਉਹ ਇੱਕ ਸ਼ਬਦ ਦੀ ਗੱਲ ਕਰ ਰਿਹਾ। ਤੁਸੀਂ ਜਿੱਦਾਂ ਕਰਨ ਰਹੇ ਹੋ ਇੱਕੀ ਪਾਠ, ਇਕਵੰਜਾ ਇਕਵੰਜਾ ਪਾਠ ਕਰਨੀ ਆ, ਬਾਪੂ ਕੁਝ ਕਹਿ ਰਿਹਾ ਹੈ, ਤੁਸੀਂ ਕੁਝ ਕਰ ਰਹੇ ਹੋ। ਛੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਝੱਲ ਗਵਾਏ, ਆ ਝੱਲ ਨਾ ਕਰ। ਮੈਂ ਇੰਨੇ ਪਾਠ ਕਰਨ ਨਾ, ਗੁਰ ਕੇ ਭੈ ਕੇਤੇ ਨਸਤਰੇ, ਨਹੀਂ ਪਤਾ ਲੱਗਦਾ ਗੁਰੂ ਤੋਂ ਡਰਨ ਵਾਲੇ ਕਿੰਨੇ ਹੀ ਤਰ ਗਏ। ਆਪਣੇ ਗੁਰੂ ਦੇ ਭੈ ਚ ਰਹਿ, ਇਹੋ ਜਿਹੇ ਕੰਮ ਨਾ ਕਰੋ ਵੀ ਲੋਕੀ ਤੁਹਾਨੂੰ ਆਖਣ ਤੁਸੀਂ ਰੱਬ ਤੋਂ ਡਰਦੇ ਨੇ। ਇਹਨੂੰ ਮੈਂ ਬੀਬਾ ਰਾਣੀ ਨੂੰ ਪਿਛਲੀ ਵਾਰ ਕਿਹਾ, ਆਖੋ ਵਾਹਿਗੁਰੂ, ਮੈਂ ਕਿਹਾ ਤੁਸੀਂ ਧਾਗੇ ਦਿੰਦੇ ਹੋ ਅਤੇ ਲੋਕਾਂ ਸਿੱਖਾਂ ਦੇ ਬੱਚਿਆਂ ਦੇ ਹੱਥ ਵਿੱਚ ਬੰਨਦੇ ਹੋ, ਧੀਆਂ ਨੂੰ ਮੁੰਡਿਆਂ ਨੂੰ ਨਹੀਂ। ਮੇਰੇ ਕੋਲ ਇੱਥੇ ਗਵਾਹ ਸੀ ਜਿਹਨਾਂ ਦੇ ਮੈਂ ਘਰ ਪ੍ਰਸ਼ਾਦਾ ਛਕਣ ਗਿਆ, ਅਤੇ ਉਹਨਾਂ ਦੀ ਕੁੜੀ ਨੇ ਇੱਡਾ ਵੱਡੀ ਮੌਲੀ, ਇਸ ਤਰ੍ਹਾਂ ਵੱਧਾ ਕੱਪੜਾ ਜਿਹਾ ਵੱਧਾ। ਮੈਂ ਕਿਹਾ ਬੀਬੀ ਮੇਰੇ ਨਾਲ ਚੱਲ, ਮੈਂ ਤੈਨੂੰ ਵਿਖਾਵਾਂ ਜਿੱਥੇ ਤੂੰ ਜਿਹਨਾਂ ਦੇ ਘਰ ਉਹਨਾਂ ਨੂੰ ਕੱਪੜੇ ਬੱਧੇ ਆ। ਮੇਰੇ ਗੁਰੂ ਨੇ ਕੱਪੜੇ ਨਹੀਂ ਬੱਧੇ, ਮੇਰੇ ਗੁਰੂ ਨੇ ਕੜਾ ਦਿੱਤਾ ਤੁਹਾਨੂੰ ਸਰਬ ਲੋਹ ਦਾ। ਆਖੋ ਵਾਹਿਗੁਰੂ, ਕੀ ਦਿੱਤਾ ਸਾਰੇ ਬੋਲੋ, ਮੇਰੇ ਗੁਰੂ ਨੇ ਕਿਰਪਾਨ ਦਿੱਤੀ ਆ। ਇਹ ਪਖੰਡ ਤੁਸੀਂ ਕਿਤੇ ਉੱਥੇ ਅੰਮ੍ਰਿਤਸਰ ਜਾ ਕੇ ਉਹਨਾਂ ਦੇ ਡੇਰੇ 'ਚ ਜਾ ਕੇ ਕਰੋ। ਇਹ ਪੰਥ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੰਥ ਹੈ। ਇੱਥੇ ਕੋਈ ਨਾ ਕੋਈ ਮਰਜ਼ੀ ਬੜਾ ਜੰਮ ਜਾਣਾ ਹੈ। ਭਲਾ ਕਰੇ, ਮੈਂ ਤੇਰੇ ਹੱਥ ਜੋੜ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ, ਤੁਹਾਡਾ ਭਲਾ ਕਰੇ ਮਹਾਰਾਜ, ਤੁਹਾਨੂੰ ਸਮੱਤ ਬਖਸ਼ੇ। ਗੁਰੂ ਗ੍ਰੰਥ ਸਾਹਿਬ ਦਾ ਇਸ਼ਨਾਨ ਨਹੀਂ ਹੁੰਦਾ। ਆਓ ਅੱਜ ਦੇ ਹੁਣ ਸ਼ਬਦੀ ਵਿਚਾਰ ਕਰੀਏ। ਤੂੰ ਭਉ ਕਰ ਝੱਲ, ਨਹੀਂ ਬੜੀ ਉਹ ਚੁੱਪ ਹੋ ਗਏ, ਤੂੰ ਭਉ ਕਰ ਡਰਿਆ ਕਰ ਰੱਬ ਤੋਂ। ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲੱਗਿਆ 100 ਵਾਰ ਡਰਿਆ ਕਰ, ਇਹ ਜਿਉਂਦਾ ਜਾਗਦਾ ਗੁਰੂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ। ਇਸ਼ਨਾਨ ਉਹਨਾਂ ਦੇ ਕਰਾਏ ਜਾਂਦੇ ਜਿਹੜੇ ਆਉਣ ਜਾਣ ਵਾਲੇ ਨੇ, ਇਸ਼ਨਾਨ ਉਹਨਾਂ ਨੂੰ ਕਰਨ ਦੀ ਜ਼ਰੂਰਤ ਹੈ ਜਿਹਨਾਂ ਨੂੰ ਮਹਿਣ ਲੱਗ ਜਾਏ, ਜਿਹਨਾਂ ਨੂੰ ਅਤੇ ਮੇਰੇ ਗੁਰੂ ਨੂੰ। ਓਹੋ ਕੀ ਗੱਲ ਹੋ ਗਈ,
ਮੈਲ ਲੱਗ ਜੇ, ਇਸ਼ਨਾਨ ਦੀ ਕਿਹਨੂੰ ਜ਼ਰੂਰਤ ਆ, ਜਿਹੜਾ ਮੈਲਾ ਹੋ ਜੇ। ਫਿਰ ਇੱਥੋਂ ਪਤਾ ਲੱਗਾ ਵੀ ਤੁਸੀਂ ਸੋਚਦੀ ਆ ਮੇਰਾ ਗੁਰੂ ਵੀ ਮੈਲਾ ਹੋ ਗਿਆ। ਇਸ਼ਨਾਨ ਦੀ ਜ਼ਰੂਰਤ ਉਹਨੂੰ ਪੈਂਦੀ ਆ ਜਿਹੜਾ ਮੈਲਾ ਹੋ ਜਾਏ, ਉਹ ਰਾਤ ਨੂੰ ਮਹਿਸੂਸ ਕਰਦਾ ਵੀ ਮੈਨੂੰ ਇਸ਼ਨਾਨ ਕਰਨਾ ਪੈਣਾ ਵਾ, ਅੱਜ ਮੈਲ ਬੜੀ ਲੱਗੀ। ਜਿਹੜਾ ਸਾਰੀ ਦੁਨੀਆ ਦੀ ਸੁਣ ਹਰ ਕਥਾ ਉਤਾਰੀ ਮੈਲ, ਜਿਹੜਾ ਮੇਰਾ ਸਤਿਗੁਰੂ ਸਾਰੀ ਦੁਨੀਆ ਦੀ ਮੈਲ ਲਾਉਂਦਾ ਹੈ, ਤੁਸੀਂ ਉਹਨੂੰ ਇਸ਼ਨਾਨ ਕਰਾਉਂਦੇ ਹੋ, ਛੱਡਦੇ। ਇਹ ਮਨਮਤ ਹੈ, ਗੁਰ ਕੀ ਮਤ ਤੂੰ ਲੈ ਇਹ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਖ ਸਤਨਾਮ ਸ੍ਰੀ ਆਦਿ ਅਤੇ ਅਨੰਤ ਅਗਾਧ ਅਗਾਧ ਜਿਹਨੂੰ ਗਾਇਆ ਨਾ ਜਾ ਸਕੇ, ਜਿਹਦੀ ਗਤ ਮਤ ਨਾ ਜਾਣੀ ਜਾ ਸਕਦੇ, ਅਨੰਤ ਅੰਤ ਤੋਂ ਰਹਿਤ, ਆਦਿ ਤੋਂ ਵਾਹਿਗੁਰੂ ਪਰਮੇਸ਼ੁਰ ਜਿਹੜਾ ਅਕਾਲ ਪੁਰਖ ਮੇਰਾ ਗੁਰੂ ਕਾਹਦਾ ਅਪਾਸ਼ਕ ਆ, ਬੋਲੋ ਅਕਾਲ ਪੁਰਖ ਦਾ। ਕਈ ਕਹਿੰਦੇ ਮਾਤਾ ਦੀ ਆਰਾਧਨਾ ਕੀਤੀ, ਆ ਨਿਹੰਗ ਕਹੀ ਜਾਂਦੇ ਆਖੋ ਵਾਹਿਗੁਰੂ। ਇੱਥੇ ਨਿਹੰਗ ਸਿੰਘ ਬੈਠੇ ਸਾਡੇ ਮਿੱਤਰ ਨੇ, ਪਰ ਐਸੇ ਨਿਹੰਗ ਨਹੀਂ ਹੋ, ਇਹੋ ਜਿਹਾ ਨਸ਼ਾ ਚੜਿਆ ਸਿਰਾਂ ਨੂੰ, ਇਹੋ ਜਿਹੀ ਬੋਲੀ ਪੜ੍ਹਾਈ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਸੇ ਦੇਵੀ ਦੀ ਆਰਾਧਨਾ ਕੀਤੀ। ਜਿਹੜਾ ਕਹਿੰਦਾ ਮੈਂ ਨਾ ਗਣੇਸੇ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਤੇ ਆਉਂ, ਕਾਨ ਸੁਨੇ ਪਹਿਚਾਨ ਨਾ ਤਿੰਨ ਸੌ, ਲਿਵ ਲਾਗੀ ਮੋਰੀ ਪਗ ਇਨਸਿਓ। ਜਿਹੜਾ ਕਹਿੰਦਾ ਤੁਮੇ ਛਾਡ ਕੋਈ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦਾ ਤੁਮੇ ਛਾਡ, ਗੂੰਜਾਂ ਪੈਣੀਆਂ ਚਾਹੀਦੀਆਂ, ਤੁਮੇ ਛਾਡ ਜੋ ਵਰ ਚਾਹੂ, ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ। ਸਾਡੀ ਕਹਿਣ ਲੱਗ ਪੈਣਗੇ ਇਹ ਗੱਲ ਵੀ ਮਹਾਰਾਜ ਨੇ ਦੇਵੀ ਦੀ ਆਰਾਧਨਾ ਕੀਤੀ ਕਿਸੇ ਦੀ, ਜਿਹੜਾ ਆਪ ਨਮੋ ਦੇਵ ਦੇਵ ਆ, ਨਮੋ ਦੇਵਤਿਆਂ ਦਾ ਵੀ। ਇੱਕ ਥਾਂ ਬਾਬੇ ਕਬੀਰ ਨੇ ਕਿਹਾ, ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਇਹ ਬਾਣੀ ਹੈ ਰੱਬ ਦੀ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੀ, ਕਿਸੇ ਦੇ ਬਰਖਿਲਾਫ਼ ਨਹੀਂ ਬੋਲਦੀ। ਪਾਤਸ਼ਾਹ ਕਹਿੰਦੇ ਦੇਵੀ ਦੇਵਾ ਪੂਜੀਏ ਭਾਈ, ਬੋਲੋ ਹਾਂ ਆਉਂਦੀ ਹੈ ਬਾਣੀ, ਕਿਸੇ ਨੂੰ ਹੱਥ ਖੜਾ ਕਰੋ ਭਲਾ, ਉਹ ਨਿੱਕਾ ਜਿਹਾ ਪਚੰਗੀ ਨਹੀਂ ਅੱਜ। ਦੇਵੀ ਦੇਵਾ ਤੈਨੂੰ ਵੀ ਨਹੀਂ ਆਉਂਦੀ, ਕਿਆ ਮੰਗੂ ਕਿਆ ਦੇ, ਕਿਆ ਮੰਗ ਹੂੰ, ਪਤਾ ਲੱਗ ਗਿਆ ਦੇਵੀ ਦੇਵਤਿਆਂ ਦੀ ਪੂਜਾ ਕਰਾਂ ਮੈਂ, ਕੀ ਮੰਗਾਂ ਅਤੇ ਕੀ ਦੇਣਗੇ। ਇਹ ਤਾਂ ਆਮ ਮੰਗਤੇ ਆ, ਆਮ ਮੰਗਤੇ ਨੇ ਦੇਵੀ ਦੇਵਤੇ ਸਾਰੀ। ਆਖੋ ਵਾਹਿਗੁਰੂ। ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੂ, ਉਹ ਗੁਰੂ ਕਰੂਗਾ ਮੈਂ ਦੇਵੀ ਦੀ ਪੂਜਾ ਕਰਨੀ। ਆਦ ਅਨੰਤ ਅਗਾਦ ਅਦੈਵਕ ਅਦੈਵਕ, ਦਵੈਸ਼ ਭਾਵਨਾ ਨਹੀਂ ਕਿਸੇ ਲਈ ਹੈਗੀ, ਕਿਸੇ ਲਈ ਕੋਈ ਅਦੈਵ ਅਦੈਵ ਮਨ ਹੁੰਦਾ ਉਹ ਦਵੈਸ਼ ਭਾਵਨਾ ਨਹੀਂ ਜਿਹਦੇ ਅੰਦਰ ਹੈਗੀ, ਮੇਰੇ ਗੁਰੂ ਦੇ ਅੰਦਰ। ਸਾਰੇ ਬੋਲੋ, ਕਿਸੇ ਲਈ ਕੋਈ ਹੱਥ ਖੜਾ ਇਤਿਹਾਸ ਖੜਾ ਕਰੇ ਇਸ ਤਰ੍ਹਾਂ ਵੀ ਕਿਸੇ ਲਈ ਮਹਾਰਾਜ ਦੇ ਮਨ 'ਚ ਦਵੈਸ਼ ਸੀ। ਜੋ ਸ਼ਰਨ ਆਵੇ, ਜਿਹੜਾ ਜਿਹੜਾ ਸ਼ਰਨ ਆਉਂਦਾ ਸੀ, ਜੇਤੇ ਸ਼ਰਨ ਆਏ ਹੈ, ਜਿਹੜੇ ਜਿਹੜੇ ਸ਼ਰਨ ਵਿੱਚ ਆਏ ਉਹਨਾਂ ਨੂੰ ਮੇਰੇ ਗੁਰੂ ਨੇ ਗੱਲ ਨਾ ਲਾ ਲਿਆ। ਆਦ ਅਨੰਤ ਅਗਾਧ ਅਦੈਵਕ ਸੋ ਭੂਤ ਭਵਿੱਖ ਭਵਾਨ ਅਭੈ, ਭੂਤ ਭਵਿੱਖ ਤਿੰਨ ਕਾਲਾਂ ਵਿੱਚ ਅਭੈ ਹੈ, ਡਰ ਤੋਂ ਰਹਿਤ ਹੈ, ਨਾ ਭੂਤ ਵਿੱਚ ਨਾ ਭਵਿੱਖ ਵਿੱਚ ਨਾ ਆਦਿ ਤੇ ਅੰਤ ਤੱਕ ਕਿਸੇ ਕੋਲੋਂ ਡਰਿਆ ਨਹੀਂ। ਰੱਬ ਕੀ ਆ, ਨਿਰਭਉ ਹੈ। ਤੁਹਾਨੂੰ ਸਾਰਿਆਂ ਨੂੰ ਕਹਿੰਦੇ ਨਿਰਭਉ ਜਪੇ, ਬੋਲੋ। ਮੈਥੋਂ ਪਤਾ ਮੈਨੂੰ ਲੱਗਦਾ ਵੀ ਤੁਸੀਂ ਬਾਣੀ ਕੰਠ ਕਰਦੇ ਨੇ, ਗੂੰਜਾਂ ਪੈਂਦੀਆਂ ਦਿੱਲੀ ਵਿੱਚ। ਤੁਹਾਨੂੰ ਸਾਰਿਆਂ ਨੂੰ ਬੇਨਤੀ, ਬਾਣੀ ਕੰਠ ਕਰੋ। ਨਿਰਭਉ ਜਪੈ, ਜਿਹੜਾ ਬੰਦਾ ਨਿਰਭਉ ਨੂੰ ਜਪਦਾ ਉਹਦੇ ਸਾਰੇ ਭੈ ਮਿਟ ਜਾਂਦੇ। ਜਿਹੜਾ ਆਪ ਨਿਰਭੈ ਆ ਉਹਦਾ ਸਿਮਰਨ ਕਰੋਗੇ ਤੇ ਤੁਸੀਂ ਵੀ ਨਿਰਭੈ ਹੋ ਜਾਓਗੇ। ਆ ਸਾਰਾ ਸੰਸਾਰ ਡਰ ਰਿਹਾ ਜੇ ਮੌਤ ਤੋਂ, ਇੱਕ ਮੌਤ ਤੋਂ ਨਹੀਂ ਡਰਦਾ।

ਉਹ ਜਿਹੜਾ ਮੇਰਾ ਸਤਿਗੁਰੂ ਆ ਨਾ ਛਾਵਾਂ ਦਾ, ਉਹ ਸਾਡਾ ਪਿਓ ਆ। ਆਖਿਆ ਕਰੋ, ਸਭਾਵਾਂ 'ਚ ਬਹਿ ਕੇ ਆਖਿਆ ਕਰੋ, ਲੋਕੋ ਮੇਰੇ ਪਿਓ ਦਾ ਨਾਂ ਗੁਰੂ। ਛਾਤੀ ਚੌੜੀ ਕਰਕੇ ਕਿਹਾ ਕਰੋ, ਤੁਹਾਡਾ ਪਿਓ ਕਲੰਕੰਗ ਰਹਿਤ ਹੈ, ਕਲੰਕੰਗ ਬਿਨਾਂ। ਓ ਸਿਰਸੇ ਵਾਲੇ ਦੇ ਉੱਤੇ ਕਿੰਨੇ ਕਲੰਕ ਨੇ, ਉਹਨੂੰ ਵੀ ਲੋਕ ਕਰੋਨਾ ਆਉਂਦੇ, ਸਾਡਾ ਪਿਓ ਆ। ਮਗਰ ਜਦੋਂ ਕਿਤੇ ਗੱਲ ਕਰੋ ਵੀ ਤੁਹਾਡੇ ਪਿਓ ਤੇ ਆ ਤਾਂ ਆਹ ਕਲੰਕ ਲੱਗੇ ਨੇ ਅਤੇ ਅੱਖਾਂ ਨੀਵੀਆਂ। ਕੋਈ ਦੁਨੀਆਂ ਦਾ ਇੱਕ ਬੰਦਾ ਉਂਗਲ ਖੜੀ ਕਰਕੇ ਕਹੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕੋਈ ਕਲੰਕ ਲਾ ਕੇ ਵਿਖਾਵੇ, ਕਲੰਕ ਮਿਨ ਕਿ ਅਫੁਲ ਗੁਨਾਹ ਹੈ, ਕਿ ਸ਼ਾਨ ਸ਼ਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜ਼ੀ ਦਿੰਦ ਹੈ। ਸਾਰੇ ਸੰਸਾਰ ਨੂੰ ਰੋਜ਼ੀ ਦੇਣ ਵਾਲਾ, ਭੂਤ ਭਵਿੱਖ ਅਪੈ, ਭਗਵਾਨ ਅਪੈ, ਅੰਤ ਬਹੀਨ, ਅੰਤ ਤੋਂ ਬਿਨਾਂ ਹੈ ਮੇਰਾ ਬਾਪੂ ਅਕਾਲ ਪੁਰਖ ਜਿਹੜਾ, ਇਹ ਸ਼ਬਦ ਸਾਰੇ ਅਕਾਲ ਪੂਜਾ ਹੈ, ਅਕਾਲ ਬਾਣੀ ਆ, ਅਕਾਲ ਉਸਤਤ ਆ। ਸਾਰੇ ਲੋਕ ਕਿਹਨਾਂ ਦੀਆਂ ਗੱਲਾਂ ਕਰਦੇ, ਦੇਵੀਆਂ ਦੇਵਤੇ ਪੀਰ ਪੈਗੰਬਰ ਕੀ ਨੇ, ਇਹ ਕਾਲ ਦੇ ਵਸ ਨੇ ਸਭ, ਸਭ ਜੱਗ ਕਾਲੇ ਵਸ ਹੈ, ਸਾਰਾ ਜਗਤ ਕਾਲ ਦੇ ਅਤੇ ਕਾਲ ਦੀਆਂ ਕਹਾਣੀਆਂ ਸੁਣਾਉਂਦੇ। ਮੇਰਾ ਇੱਕ ਪਿਓ ਆ ਜਿਹੜਾ ਕਾਲ ਤੋਂ ਰਹਿਤ ਹੈ, ਅਕਾਲ ਪੁਰਖ ਹੈ, ਅਤੇ ਉਹਨੇ ਆਪਣੀ ਅਕਾਲੀ ਜਿਹੜਾ ਅਨੁਭਵ ਸੀ ਉਹਦੇ ਨਾਲ ਅੰਤ ਕੀਤੀ। ਅੰਤ ਬਹੀਨ ਅਨਾਤਮ ਆਪ, ਅੰਤ ਤੋਂ ਰਹਿਤ ਆਪ, ਜਿਹੜਾ ਅਦਾਗ, ਜਿਹਨੂੰ ਕੋਈ, ਉੱਚੀ ਬੋਲੋ, ਜਿਹਨੂੰ ਕੋਈ ਦਾਗ ਨਹੀਂ ਲੱਗਾ, ਅਦੋਖ, ਜਿਹਨੂੰ ਕੋਈ ਦੋਖ ਨਹੀਂ ਲਾ ਸਕਦਾ, ਗੁਨਾਹਾਂ ਤੋਂ ਰਹਿਤ, ਅਛਿੱਦਰ, ਜਿਹਦੇ ਵਿੱਚ ਕੋਈ ਛੇਕ ਨਹੀਂ, ਆਖੋ ਵਾਹਿਗੁਰੂ, ਜਿਹਦੇ ਵਿੱਚ ਕੋਈ। ਕਾਲੀ ਪੱਗ ਵਾਲੇ ਵੀਰ ਜੀ ਦੱਸੋ, ਚਸ਼ਮਾ ਲਾਇਆ ਤੁਸਾਂ, ਦੱਸੋ ਮੇਰੇ ਪਿਓ ਵਿੱਚ ਕੋਈ ਛੇਕ ਕੀ ਹੁੰਦਾ? ਗਲਤੀ ਨਹੀਂ, ਹੁਣ ਤਾਂ ਹੀ ਨਹੀਂ, ਆਖੋ ਵਾਹਿਗੁਰੂ, ਹੁਣ ਤਾਂ ਦੱਸ ਦਿਓ ਮੇਰੇ ਪਿਓ ਵਿੱਚ ਕੋਈ ਗਲਤੀ ਨਹੀਂ, ਕੋਈ ਛੇਕ ਨਹੀਂ, ਅਛੇਦ ਹੈ। ਕੀ ਹੈ ਅਛੇਦ? ਮੀਨਜ ਤੂੰ ਛੇਦ ਤੋਂ, ਤੇਰੇ ਵਿੱਚ ਕੋਈ ਛੇਦ ਨਹੀਂ ਹੈਗਾ। ਜਿਹੜਾ ਤੇਰਾ ਸਿਮਰਨ ਕਰਦਾ ਭਾਈ ਮਨੀ ਸਿੰਘ ਸਾਹਿਬ, ਉਹਦੇ ਵਿੱਚ ਵੀ ਕੋਈ ਛੇਕ ਨਹੀਂ। ਅੰਤ ਬਹੀਨ ਅਨਾਤਮ ਆਪ, ਅਦਾਗ ਅਦੋਖ ਅਛਿੱਦਰ, ਅਛਿੱਦਰ ਮੈਂ ਛੇਕ ਤੋਂ ਰਹਿਤ, ਅਤੇ ਅੱਗੇ ਲਿਖਿਆ ਅੱਛੇ ਹੈ, ਨਹੀਂ ਅੱਛੇ ਹੈ, ਸਾਰੇ ਸੰਸਾਰ ਤੋਂ ਅੱਛਾ ਹੈ, ਵਧੀਆ ਹੈ, ਕਰੈਕਟਰ ਵਾਲਾ ਹੈ। ਕੌਣ? ਅਕਾਲ ਪੁਰਖ ਸਾਹਿਬ, ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਕਹਿ ਰਹੇ ਅਦਾਗ ਅਦੋਗ ਅਛਿੱਦਰ ਅਛੈ ਹੈ। ਲੋਗਨ ਕੇ ਕਰਤਾ, ਲੋਕਾਂ ਨੂੰ ਪੈਦਾ ਕਰਨ ਵਾਲਾ, ਹਰਤਾ ਮਾਰਨ ਵਾਲਾ, ਜਲ ਮੈਂ ਥਲ ਮੈਂ ਭਰਤਾ ਪ੍ਰਵੈ ਹੈ, ਜਲ ਵਿੱਚ ਥਲ ਵਿੱਚ ਜਿੰਨੇ ਜੀਵ ਨੇ ਉਹਨਾਂ ਦੇ ਮੂੰਹ ਭਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ। ਜਿੰਨੇ ਜੀਵ ਥਲ ਵਿੱਚ ਨੇ ਜਲ ਵਿੱਚ ਨੇ ਉਹਨਾਂ ਸਾਰਿਆਂ ਨੂੰ ਰੋਟੀ ਦੇਣ ਵਾਲਾ ਮੇਰਾ ਪਰਮੇਸ਼ਰ ਆਪ ਹੈ। ਭਰਤਾ ਪ੍ਰਵੈ ਹੈ, ਦੀਨ ਦਿਆਲ ਦਇਆ ਕਰ ਸ੍ਰੀ ਪਤ, ਹੇ ਦੀਨ ਦਿਆਲ ਕਿਰਪਾ ਜੀ ਦਇਆ ਕਰ ਸ੍ਰੀ ਪਤ, ਸੁੰਦਰ ਸ੍ਰੀ ਪਦਮਾ ਪਤ ਹੈ, ਸੁੰਦਰ ਹੈ, ਮਾਇਆ ਦਾ ਪਤੀ ਹੈ, ਪਦਮਾ ਪਤ ਮਾਇਆ ਦਾ ਪਤੀ ਹੈ ਉਹ ਵਾਹਿਗੁਰੂ ਪਰਮੇਸ਼ਰ। ਅੱਗੇ ਜਾ ਕੇ ਬੜਾ ਸਿਆ ਸੋਹਣਾ ਇੱਕ ਹੋਰ ਸਵਈਆ ਤੁਸੀਂ ਕਈ ਵਾਰ ਪੜ੍ਹਦੇ ਹੋ, ਜੋਧੇ ਪੜ੍ਹਦੇ ਜੋਧੇ, ਇੱਕ ਵਾਰ ਬੋਲੋ ਲੱਗ ਸਕਦਾ ਕਰਕੇ ਕੌਣ ਪੜ੍ਹਦੇ? ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਏ, ਇਹ ਜੋਧੇ ਪੜ੍ਹਦੇ। ਉਹਨੂੰ ਕਾਮ ਨਹੀਂ, ਉਹਨੂੰ ਕ੍ਰੋਧ ਨਹੀਂ, ਉਹਨੂੰ ਲੋਭ ਨਹੀਂ, ਉਹਨੂੰ ਮੋਹ ਨਹੀਂ, ਉਹਨੂੰ ਰੋਗ ਨਹੀਂ, ਉਹਨੂੰ ਸੋਗ ਨਹੀਂ, ਉਹਨੂੰ ਭੋਗ ਨਹੀਂ, ਨਾ ਭੈ ਹੈ ਕਿਸੇ ਦਾ। ਕਾਮੀ ਪੁਰਸ਼ ਡਰਦਾ ਹੈ, ਆਖੋ ਵਾਹਿਗੁਰੂ, ਜਿਹੜਾ ਕਾਮੀ ਪੁਰਸ਼ ਆ ਨਾ 24 ਘੰਟੇ ਡਰਿਆ ਕਿਉਂਕਿ ਗਲਤੀ ਕੀਤੀ।
ਮੇਰਾ ਪਿਓ ਨਾ ਕਾਮੀ ਹੈ, ਨਾ ਕਰੋਧੀ ਹੈ, ਕਿਸੇ ਦੇ ਗੁੱਸੇ 'ਚ ਨਹੀਂ ਆਉਂਦਾ, ਨਾ ਲੋਭੀ ਹੈ, ਨਾ ਮੋਹ ਕਰਦਾ ਕਿਸੇ ਨਾਲ, ਚੌਹਾਂ ਪੁੱਤਾਂ ਨਾਲ ਕੋਈ ਮੋਹ ਨਹੀਂ ਕੀਤਾ, ਮਾਂ ਨਾਲ ਕੋਈ ਮੋਹ ਨਹੀਂ ਕੀਤਾ, ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਨਾ ਕਿਸੇ ਤੋਂ ਡਰਦਾ ਹੈ। ਕਿ ਤਰ੍ਹਾਂ ਦਾ ਦੇਵਹੀਨ, ਦੇਹ ਤੋਂ ਰਹਿਤਾ। ਆਹ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਨਾਂ ਦਾ ਕੋਈ ਸਰੀਰ ਥੋੜ੍ਹਾ ਹੈ। ਆਖੋ ਵਾਹਿਗੁਰੂ। ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਲਪਨਾ ਲਿਖਦੇ, ਨਮਸਤੰਗ ਅਕਾਏ, ਬੋਲੋ ਮੇਰੀ ਨਮਸਕਾਰ ਹੈ ਜਿਹੜਾ ਕਾਇਆ ਤੋਂ ਰਹਿਤ ਹੈ, ਜਿਹਦਾ ਕੋਈ ਸਰੀਰ ਨਹੀਂ, ਪਤਾ ਨਹੀਂ ਕਿਹਨੂੰ ਨਮਾਉਂਦੇ। ਆਖੋ ਵਾਹਿਗੁਰੂ। ਦੇਵਹੀਨ ਸਨੇਹ ਸਭੋ ਤਨ, ਪਿਆਰ ਸਾਰੀ ਦੁਨੀਆ ਨਾਲ ਕਰਦਾ ਹੈ। ਨੇਹ ਬ੍ਰਿਕਤ, ਉਹ ਨੇਹ ਇੱਕ ਜਿਹੜਾ ਹੁੰਦਾ ਸੰਸਾਰ, ਉਹ ਤੋਂ ਬ੍ਰਿਕਤਾ ਬੇਪਰਵਾਹ ਹੈ। ਅੱਗੇ ਅੱਛੇ ਹੈ, ਅੱਗੇ ਹੈ ਅਤੇ ਅੱਛੇ ਹੈ, ਉਹ ਮਾਲਕ ਪਾਤਸ਼ਾਹ। ਜਾਨ ਕੋ ਦੇਤ ਅਜਾਨ ਕੋ ਦੇਤ, ਜਿਹੜੇ ਸਿਮਰਨ ਕਰਦੇ ਆ ਉਹ ਜਾਨ। ਇਸ ਤਰ੍ਹਾਂ ਬੈਠੋ ਕੀ ਬੜੇ ਉਲਾਮੇ ਮੈਨੂੰ ਬਾਹਰਲੇ ਦੇਸ਼ 'ਚ ਵੀ ਦਿੰਦਾ, ਤੁਸੀਂ ਵੀ ਦਿੰਦੇ ਹੋ ਵੀ ਉਹ ਬਾਬਾ ਆਇਆ ਜਿਹੜਾ ਘੜੀ ਮੁੜੀ ਕਹਿੰਦਾ ਸਿੱਧੇ ਹੋ ਜਾਓ, ਸਿੱਧੇ ਹੋ ਜਾਓ। ਹੁਣ ਕੀ ਆਖ ਲੰਮੇ ਪੈ ਜਾਓ ਕਥਾ ਕਰਦੇ, ਕਥਾ ਕਰਦਿਆਂ ਨੂੰ ਤਾਂ ਮੇਰਾ ਪਾਪੂ ਵੀ ਕਹਿੰਦਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਉਹ ਵੀ ਤਾਂ ਵਾਰ ਵਾਰ ਕਹਿੰਦਾ ਹੀ ਹੈ ਨਾ, ਸਾਵਧਾਨ ਹੋ ਜਾਓ, ਸੁਚੇਤ ਹੋ ਜਾਓ। ਕਹਿੰਦੇ ਕਿ ਨਹੀਂ ਮਾਲਕ, ਪ੍ਰਭ ਕੀ ਉਸਤਤ ਕਰੋ ਸਾਵਧਾਨ, ਇਕਾਗਰ ਚਿੱਤ ਹੋ ਕੇ। ਮਾਲਕ ਦੀ ਗੱਲ ਸੁਣੋ, ਕੋਈ ਛੋਟੀ ਮੋਟੀ ਗੱਲ ਥੋੜ੍ਹੀ ਹੈ, ਇੱਕ ਸੰਤ ਦੀ ਗੱਲ ਥੋੜ੍ਹੀ। ਆ ਇੱਥੇ ਮੈਂ ਰਸਵੇਰ ਦਾ ਇਹਨਾਂ ਦੋ ਵਾਰ ਸੁਣਾਇਆ, ਆਖੋ ਵਾਹਿਗੁਰੂ। ਇੱਕ ਇੱਥੇ ਕਥਾਵਾਚਕ ਨੇ ਬੜੇ ਵੱਡੇ, ਆਖੋ ਵਾਹਿਗੁਰੂ। ਹੌਲੀ ਹੋ ਗਏ ਵੀ ਪਤਾ ਨਹੀਂ, ਵੀ ਪਤਾ ਨਹੀਂ ਕਿਹਦੀ ਹੁਣ ਨਿੰਦਾ ਕਰਨ, ਕਿਸੇ ਦਾ ਮੈਂ ਨਾਂ ਨਹੀਂ ਲੈਣਾ। ਇੱਥੋਂ ਕਥਾ ਕਰਕੇ ਬਾਹਰ ਨਿਕਲੇ, ਮੈਨੂੰ ਕਹਿੰਦੇ ਕਿਸੇ ਦੀ ਫੋਟੋ ਲੱਭ ਗਈ ਕਥਾ ਦੇ ਵਿੱਚ ਬੋਲਿਆ, ਉਹਨਾਂ ਮੰਜੀ ਸਾਹਿਬ ਬੋਲਿਆ, ਆਖੋ ਵਾਹਿਗੁਰੂ। ਕਿਸੇ ਬਾਬੇ ਦੀ ਫੋਟੋ ਲੱਭ ਗਈ, ਮੈਂ ਆਮ ਜਿਹਾ ਸਿੱਖ ਦੀ ਫੋਟੋ ਲੈ ਕੇ ਘਰ ਚਲੇ ਗਿਆ, ਘਰ ਵਾਲੀ ਨੂੰ ਵਿਖਾਇਆ, ਆ ਕਿਸੇ ਦੀ ਫੋਟੋ ਆ, ਜਰਾ ਸਾਫ਼ ਜਗ੍ਹਾ 'ਤੇ ਕਰਕੇ ਰੱਖ ਦਿਓ ਜਾਂ ਸਸਕਾਰ ਕਰ ਦਿਓ। ਉਹਨਾਂ ਆਖਿਆ ਜੀ ਮਹਾਰਾਜ ਇਹ ਤਾਂ ਫਲਾਣੇ ਸੰਤ ਨੇ। ਆਂਦਾ ਮੈਂ ਉਹਨਾਂ ਨੂੰ ਐਂ ਸਾਫ਼ ਜਗ੍ਹਾ 'ਤੇ ਰੱਖ ਕੇ ਮੱਥਾ ਟੇਕਿਆ, ਸਾਧ ਸੰਗਤ ਜੀ ਮੇਰੀਆਂ ਉਸ ਫੋਟੋ ਨੇ ਕੁਲਾਂ ਤਾਰਤੀਆਂ। ਇਹ ਫਿਰ ਕੌਣ ਆ ਜਿਹਦੀ ਬਾਣੀ ਦੀ ਕਥਾ ਕਰਕੇ ਦੁਨੀਆ ਭਰ ਦੀ ਦੌਲਤ ਤੇਰੇ ਘਰ 'ਚ ਆ ਗਈ? ਸੱਜਣਾ, ਫੋਟੋਆਂ ਕਿਸੇ ਦਾ ਭਲਾ ਨਹੀਂ ਕਰਦੀਆਂ, ਗੁਰੂ ਦਾ ਸ਼ਬਦ ਭਲਾ ਕਰਦਾ ਹੈ। ਆਖੋ ਵਾਹਿਗੁਰੂ। ਅਤੇ ਗੁਰੂ ਦਾ ਸ਼ਬਦ ਭਲਾ ਕਰਦਾ ਜਿਹਦੀ ਫੋਟੋ ਕੋਈ ਨਹੀਂ, ਜਿਹੜਾ ਮਰ ਗਿਆ, ਜਿਹਦੇ ਪਾਣੀ ਨੂੰ ਕੀੜੇ ਖਾ ਗਏ, ਦੇਹ ਨੂੰ ਕੀੜੇ ਖਾ ਗਏ, ਤੂੰ ਕਿੰਨਾ ਪਤਾ ਨਹੀਂ, ਉਹਨੇ ਮੇਰੇ ਘਰ ਭਰਤਾ। ਅਤੇ ਜੇ ਉਹਦੇ ਨਾਲ ਤੂੰ ਮੁੱਕਰ ਰਿਹਾ ਹੈ ਨਾ, ਵੀ ਇਹ ਪੈਸੇ ਮੈਨੂੰ ਫੋਟੋ ਤੋਂ ਮਿਲੇ ਨੇ, ਇਹ ਦੇਣ ਲੱਗਾ ਵੀ ਦੇਰ ਨਹੀਂ ਕਰਦਾ ਅਤੇ ਖੋਣ ਲੱਗਾ ਵੀ ਦੇਰ ਨਹੀਂ ਕਰਦਾ। ਗੁਰੂ ਕਿਹਾ ਸਿੱਖਾ ਮਾਫ਼ੀ ਮੰਗ ਲਾ। ਇੱਕ ਦਿਨ ਉਹਦਾ ਚੇਲਾ ਯੂਟਿਊਬ 'ਤੇ ਕਹਿਣ ਡਿਆ ਸੀ ਭਾਈ ਸਾਹਿਬ ਦੀ ਜ਼ਿੰਦਗੀ ਕਿਤਨਾ ਬਦਲੀ। ਆਖੋ ਵਾਹਿਗੁਰੂ। ਭਾਈ ਸਾਹਿਬ ਦੀ ਜ਼ਿੰਦਗੀ ਕਿਤਨਾ ਬਦਲੀ, ਇੱਕ ਫੋਟੋ ਮਿਲੀ ਦੁੱਖ ਨਿਵਾਰਨ ਸਾਹਿਬ ਤੋਂ, ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਇੰਨੀ ਕੁ ਮੱਤ ਆ, ਇੰਨੀ ਕੁ ਬੁੱਧੀ ਆ, ਉਹ ਲੋਕੋ ਦੇਣ ਵਾਲਾ ਜੋ ਮੰਗ ਹੈ ਠਾਕੁਰੇ ਆਪਣੇ 'ਤੇ।

এক ফোটো স্যার একবার বলো মর্ত বনো বলো এক ফোটো দি তসবীর বনাই আপি ফোটো নে দিতা ওনা নু ভি দিতা জেড়ে নিতনেম করদে ওনা নু জান লিখে জেড়ে তেনু অমৃত বেলে ইয়াদ করদে অজান জিনা নে কদি নি তেনু ইয়াদ কিতা ওনা দে ঘর ভি থালি লাগদি জমিন কো দে জিনে জমিন তে জীব নে এনা নু ভি রোটি দেন্দি কীড়ে রোন্দা নু ভি রোটি দেন্দি ওনা নু কেড়ি ফোটো লে গি ਜਵਾਨ ਕੋ ਦੇ ਸਾਰੇ ਸੰਤ ਕੋ ਸੰਸਾਰ ਨੂੰ ਅਸਮਾਨ ਤੱਕ ਦਿੰਦਾ ਕੌਣ ਸ਼ਬਦ ਸ਼ਬਦ ਅਖੁੱਟ ਬਾਬਾ ਨਾਨਕਾ ਬੋਲੋ ਖਾਏ ਖਰਚ ਧਨ ਮਾਲ ਖਾਏ ਇੱਕ ਵਾਰ ਫਿਰ ਜਾਨ ਕੋ ਦੇ ਤੇ ਅਜਾਨ ਕੋ ਦੇ ਤੇ ਜ਼ਮੀਨ ਕੋ ਦੇ ਤੇ ਜਮਾਨ ਕੋ ਦੇ ਹੈ ਕਾਹੇ ਕੋ ਡੋਲ ਤੈ ਜਰਾ ਬੋਲੋ ਜੀ ਆਪਣੇ ਆਪ ਨੂੰ ਕਿਉਂ ਕਾਹੇ ਕੋ ਡੋਲ ਤੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੇ ਹੈ ਤੁਮਰੀ ਸੁਧ ਸੁੰਦਰ ਸ੍ਰੀ ਐਵੇਂ ਹੀ ਡੋਲੀ ਜਾਣਾ ਐਵੇਂ ਹੀ ਡੋਲੀ ਜਾਣਾ ਤੇਰੀ ਸੁਧ ਲੈਣ ਵਾਲਾ ਉਹ ਸੁੰਦਰ ਸ੍ਰੀ ਪਦਮਾ ਪਤ ਜਿਹੜਾ ਵਾਹਿਗੁਰੂ ਪਰਮੇਸ਼ਰ ਉਹ ਸਾਰਿਆਂ ਜੀਆਂ ਦਾ ਸਭਨਾ ਜੀਆਂ ਕਾ ਇੱਕ ਦਾਤਾ ਮੈਂ ਬੇਨਤੀ ਕਰੂੰਗਾ ਜਿਉਂਦੇ ਜੀ ਸਵਾਹ ਸਰੀਂਦੇ ਮੈਂ ਨਾਂ ਨਹੀਂ ਕਹਿਤਾ ਲਿਆ ਮਾਫ਼ੀ ਮੰਗਲਾ ਗੁਰੂ ਗ੍ਰੰਥ ਸਾਹਿਬ ਕੋਲੋਂ ਅਤੇ ਕਹਿ ਮਹਾਰਾਜ ਤੇਰਾ ਦਿੱਤਾ ਖਾਮਣਾ ਤੂੰ ਦਾਤਾ ਦਤਾਰ ਮਹਾਰਾਜ ਜਦੋਂ ਸਾਰੀ ਦੁਨੀਆ ਤੇਰਾ ਦਿੱਤਾ ਖਾਣ ਡੀ ਹੈ ਤਾਂ ਮੈਨੂੰ ਫੋਟੋ 'ਚੋਂ ਕਿੱਥੋਂ ਮਿਲ ਸਕਦਾ ਗਰੀਬ ਨੂੰ ਅੱਜ ਸਾਰਿਆਂ ਦਾ ਭਲਾ ਕਰੇ ਉੱਚਾ ਅਤੇ ਸੁੱਚਾ ਜੀਵਨ ਬਖਸ਼ੇ ਆਪ ਜੀ ਨੂੰ ਕੱਲ੍ਹ ਨੂੰ ਸ਼ਬਦ ਆਉਣਾ ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਪਾਤ ਬਚਾਵੈ ਛਤਰ ਅਨੇਕ ਚਲਾਵਤ ਕਹਾਵ ਤਉ ਤਨ ਇੱਕ ਨਾ ਲਾਗਨ ਪਾਵੈ ਰਾਖਤ ਹੈ ਪਾਪ ਸਮੂਹ ਨਾ ਭੇਟਣ ਪਾਵੇ ਔਰ ਕੀ ਬਾਤ ਕਹਾਂ ਕਹਿ ਤੋਸੇ ਸੋ ਬਾਹਰ ਦੇ ਦੁਸ਼ਮਣਾਂ ਦੀ ਗੱਲ ਛੱਡੋ ਪੇਟ ਦੇ ਵਿੱਚ ਵੀ ਉਹ ਬਚਾਉਂਦਾ ਵਾਹਿਗੁਰੂ ਪਰਮੇਸ਼ੁਰ ਉਹਦੇ ਯਾਰ ਬਣੋ ਉਹਦਾ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਵਾਹਿ

ਫੁਲਾਣਾ ਚਤਾਰਿਓ ਜੀ, ਅਸੀਸ ਬਖਸ਼ੋ, ਮੇਰਾ ਸਤਿਗੁਰੂ ਤੁਹਾਨੂੰ ਉੱਚਾ ਅਤੇ ਸੁੱਚਾ ਜੀਵਨ ਬਖਸ਼ੇ। ਇੱਥੇ ਮੈਂ ਇੱਕ ਪੁੱਤ ਆਪਣੇ ਨੂੰ ਦਾੜ੍ਹੀ ਰੱਖਣ ਨੂੰ ਕਿਹਾ, ਅਸੀਂ ਖੜਾ ਹੋ ਜਾ ਬਈ, ਜਕਾਰਾ ਛੱਡ ਦੇ। ਬੋਲੇ ਨਹੀਂ ਤੂੰ ਬੁਲਾ ਗੱਜ ਕੇ। ਸਤਿ ਸ੍ਰੀ ਅਕਾਲ। ਇਹ ਦਵਾਉਣ ਲਾਉਣ ਦਾ ਲਾਹਾ ਹੈ, ਮੇਰੇ ਗੱਲ ਨਾਲ ਲੱਗਾ ਸੀ। ਮੈਂ ਕਿਹਾ ਪੁੱਤ ਇਹ ਤਾਂ ਪ੍ਰਵਾਨ ਹੋਣਾ ਹੈ ਵੀ ਅੱਜ ਤੋਂ ਤੂੰ ਸਤਿਗੁਰੂ ਗਰੀਬ ਨਵਾਜ ਨੂੰ ਬਚਨ ਦੇ ਦਿਆ ਇੱਥੇ ਪਿੱਛੇ। ਅਤੇ ਮੈਂ ਗੁਰੂ ਗ੍ਰੰਥ ਸਾਹਿਬ ਵਾਲ ਹੱਥ ਜੋੜ ਵੀ ਅੱਜ ਤੋਂ ਦਾੜਾ ਨਹੀਂ ਕੱਟ। ਮੇਰੀ ਕਥਾ ਕੀਤੀ ਸਫਲ ਹੋ ਗਈ ਹੈ, ਮੈਨੂੰ ਭੇਟਾ ਮਿਲ ਗਈ। ਪਤਾ ਨਹੀਂ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਇਸ ਗੱਲ ਦੀ ਨਿਮਿੱਤ, ਮੇਰਾ ਸਤਿਗੁਰੂ ਗਰੀਬ ਨਵਾਜ, ਮੈਨੂੰ ਤਾਂ ਚਾਹੀਦਾ ਕੁਛ ਨਹੀਂ, ਮਗਰ ਫਿਰ ਵੀ ਮੇਰਾ ਸਤਿਗੁਰੂ ਗਰੀਬ ਨਵਾਜ ਮੇਰੀਆਂ ਝੋਲੀਆਂ ਅਸੀਸਾਂ ਬਖਸ਼ੂਗਾ, ਦੇਹ ਰੋਗਤੀ ਦੇ ਦਾਤ ਬਖਸ਼ੂਗਾ। ਆਪਾਂ ਇਹ ਕੰਮ ਕਰੀਏ, ਭੈਣਾਂ ਨੂੰ ਕਿਹਾ, ਭਰਾ ਨੂੰ ਕਿਹਾ, ਤੁਹਾਨੂੰ ਜਿੱਥੇ ਕੋਈ ਬੱਚਾ ਆਪਣਾ ਸਿੱਖਾਂ ਦਾ ਦਾੜਾ ਕੱਟਦਾ, ਕੇਸ ਕੱਟਦਾ, ਉਹਨੂੰ ਗੱਲ ਨਾ ਲਾਓ, ਪਿਆਰ ਕਰੋ। ਪਿਆਰ ਬੜੀ ਚੀਜ਼ ਆ, ਪਿਆਰ ਜਿੱਤ ਲੈਂਦਾ ਹੈ। ਨਫ਼ਰਤ ਨਾ ਕਹੋਗੇ ਤਾਂ ਅੱਗੋਂ ਵੇਰੂ, ਪਿਆਰ ਕਰੋ। ਪੁੱਤ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਮੇਰਾ ਪੁੱਤਰ ਜ਼ਰੂਰ ਦਾੜਾ ਕੇਸ ਰੱਖੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜੇ ਕੋਈ ਧੀ ਇਸ ਤਰ੍ਹਾਂ ਦੀ ਮਿਲਦੀ, ਧੀ ਨੂੰ ਪਿਆਰ ਕਰੋ, ਧੀ ਨੂੰ ਸਮਝਾਓ, ਬੇਟਾ ਕੇਸ ਨਹੀਂ ਕੱਟੀਦੇ, ਗੁਰੂ ਦੀ ਮੋਹਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ

ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿ

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਕਰੋ ਗੁਰਸਿੱਖੀ ਜੀਵਨ।

ਮਹੱਲਾ ਪਹਿਲਾ ਸੇ ਘਰ ਸੇ ਗੁਰੂ ਸੇ ਉਪਦੇਸ਼ ਗੁਰ ਗੁਰੇ ਕੋ ਬੇਸਨ ਇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਕੜੀਆਂ।

ਡੰਡਾ ਤੂਪਨ ਵੱਡਾ ਹੀ ਰਹਾਉ ਸਾਕਤ ਹਰ ਸਾਧਨ ਜਾਨੀ ਅਤਨ ਅੰਤਰ ਹੋਮੈ ਕੰਡਾ ਹੀ ਜਿਉ ਜਿਉ ਚਲੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸਰ ਡੰਡਾ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨ ਮਰਨ ਪਵ ਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਵਾ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹਲਾ ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅੰਮ ਸੱਚਾ ਦੇਵਾ ਸੱਚਾ ਤੇਰਾ ਕਰਮ ਸੱਚਾ ਨਿਸਾਰ ਸੱਚਾ ਤੇਰਾ ਕਰਮ ਸੱਚਾ ਨਿਸਾਰ ਸੱਚੇ ਤੁਧਿਆ ਅੱਖ ਲੱਖ ਕਰੋੜ ਸੱਚਾ ਸਵਤਾਰ ਸੱਚਾ ਸਭਜੋਰ ਸੱਚੀ ਤੇਰੀ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਜਹਿਨ ਸੱਚ ਜੋ ਮਰ ਜੰਮੇ ਸੋ ਕਚ ਨਿਕਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਉ

0: ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

ਆਰ ਜਸ ਜਗੇ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਬਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੁਹੇ ਜਸ ਬਖਤਾ ਕੁਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਜਗ

तिनके दुख कोटक दूर गए, मथुरा जिन अमृत नाम पियो। एह

सतगुरु गोबिंद जियो, बलै छलन सबल मलन।

मल जन्म जन्म दी कटी सजन सच्चा पातशाह हो सिरसाहां दिसा

ਸ੍ਰੀ ਵਾਹਿਗੁਰੂ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਰੋਸ਼ਨ ਚਰਾਗ, ਵਾਰ ਗਾਏ ਨਾਇਤ ਸਰਬ ਕਲਾ ਭਰਪੂਰ ਸਮਰੱਥ, ਸਤਿਗੁਰੂ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇ ਉਪਮਾ ਮਹਾਨ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਪ੍ਰੇਮ ਦੀ ਮੂਰਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰਿਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਜੈਤ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦਇਆ ਦੀ ਮੂਰਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 700 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਜ਼ਰੇ ਨਾਇਤਾਂ ਦੇ ਨਾਲ ਸਾਨੂੰ ਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ

ਪੌੜੀ ਸੱਚਾ ਸਾਹਿਬ ਇੱਕ ਸੱਚੇ ਸੱਚ ਪਰਤਾਇਆ ਜਿਸੂ ਦੇ ਤਿਸ ਮਿਲੇ ਸਤ ਤਤ ਨਹੀਂ ਸਤ ਕਮਾਇਆ ਸਤਿਗੁਰ ਮਿਲੇ ਸਤ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਹ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।